ਮੈਂ ਸੀਤਲੰ ਸੀਤੁਰ ਤੈਣ ਨਾਨਕ ਸੀਤਲੰ ਸਾਸਵਜਨ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਦਿਆਲੰ ਸਰਬਤਰ ਜੀਆ ਪੰਚ ਦੁਖ ਵਿਵਰਜਿਤ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਉਪਦੇਸੰ ਸਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨੈ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕੈ ਖਟ ਲਖਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹਰੈ ਤਤਰ ਗਤੇ ਸੰਸਾਰ ਨਾਨਕ ਸੋ ਘਰਖੰ ਵਿਆਪਤੇ ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਖਮਲੰ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤ ਜਨਮ ਪ੍ਰਮੰਤ ਨਰਕੈ ਅਨਕ ਉਪਾਵੰ ਨ ਸਿਧਿਅਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੈ ਤਰਨ ਸਰਨ ਸਵਾਮੀ ਰਮਣਸ਼ੀਲ ਪਰਮੇਸ਼ੁਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਪੂਰਨ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲੇ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕੈ ਦੁਰਗਮ ਸਥਾਨ ਸੁਗਮੰ ਮਹਾਂਦੂਖ ਸਰਬ ਸੂਖਣ ਹੈ ਦੁਰਬਚਨ ਭੇਦ ਭਰਮੰ ਸਾਗਤ ਥਸਨੰਤ ਸੁਰਜਨ ਅਸਥਤੰ ਸੋਗ ਹਰਖੰ ਪੈ ਖੀਣੰਤ ਨਿਰਭਵੈ ਪੈ ਅਟਵੀਅੰ ਮਹਾਨਗਰ ਵਾਸੰ ਧਰਮ ਲਖਣ ਪ੍ਰਮਯਾ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਣੰ ਹੇ ਅਜਿਤ ਸੂਰ ਸੰਗਰਾਮੰ ਅਤ ਬਲ ਨਾ ਬਹੁ ਮਰਦਨੈ ਗਣ ਗੰਧਰਵ ਦੇ ਮਾਨੁਖਿਅੰ ਪਸ ਪੰਖੀ ਬੇਮੋਹਨੈ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਰ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣ ਚਿਤ ਹਰਣੰ ਤ੍ਰੈ ਲੋਕ ਗੰਮਿਅੰ ਜਪ ਤਪਸੀਲ ਵਿਧਾਰਣ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਤਉ ਭੈ ਬਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੇ ਕਲ ਮੂਲ ਕਰੋਧੰ ਕਦੰਚ ਕਰਨਾ ਨਾ ਉਪਰਜਿਤੇ ਬਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟੈ ਅਨਕ ਸਾਸਨ ਤਾੜੰਤ ਜਮਦੂਤੈ ਤਵ ਸੰਗੇ ਅਦਮੰ ਨਰੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ।

0: Turkan Vastakal Karo. 204-772-1313. Canada's number one provider of training, consulting, and software for the transportation industry. ACE ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
5: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
6: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
5: ਗਰਜਾ ਬ੍ਰਦਰਸ
4: ਇੱਥੇ
3: ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
8: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-94 85 204-510-9485
9: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਭਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਭਈ 204-942-4640
10: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਤੁਹਾਡਾ ਆਪਣਾ ਹੋਸਟ ਗੈਵੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਦਾ ਜਿਹੜਾ ਦਿਨ ਆ ਬੜਾ ਸਪੈਸ਼ਲ ਰਹਿਣ ਵਾਲਾ, ਕਿਉਂਕਿ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਲੈ ਕੇ ਆਏ ਹੋਏ ਹਾਂ, ਆਪਾਂ ਲੈ ਕੇ ਆਏ ਹਾਂ ਟਰੱਕਾਂ ਵਾਲੇ ਵਾਸਤੇ, ਅਤੇ ਆਪਾਂ ਟਰੱਕ ਸਪੈਸ਼ਲ ਗੀਤ ਲਾਉਣੇ ਅੱਜ। ਅਤੇ ਤੁਸੀਂ ਵੀ ਸਾਨੂੰ ਜ਼ਰੂਰ ਦੱਸਦੇ ਰਹੋ ਜੇ ਟਰੱਕ ਵਾਲਿਆਂ ਦੇ ਕਿਹੜੇ ਕਿਹੜੇ ਸਪੈਸ਼ਲ ਗਾਣੇ ਹੁੰਦੇ, ਜਾਂ ਟਰੱਕ ਵਾਲਿਆਂ ਦੇ ਲਈ ਕਿਹੜੇ ਕਿਹੜੇ ਸਪੈਸ਼ਲ ਗਾਣੇ ਬਣੇ ਨੇ, ਅਤੇ ਜਿਹੜੇ ਟਰੱਕ ਦਾ ਸਫ਼ਰ ਕਰਦੇ ਹੋ ਤੁਸੀਂ, ਟਰੱਕਾਂ ਵਾਲੇ ਸਾਡੇ ਜਿਹੜੇ ਵੀਰ ਭੈਣ ਨੇ, ਜਿੰਨੇ ਵੀ ਟਰੱਕ ਚਲਾਉਂਦੇ ਹੋ, ਅਤੇ ਕੀ ਤੁਸੀਂ ਰਾਹ 'ਚ ਕੀ ਹੁੰਦਾ ਆ, ਥੋੜ੍ਹੀਆਂ ਡਿਟੇਲਾਂ ਦੱਸੋ ਜੇ। ਕਈ ਵਾਰੀ ਹਾਸੇ ਮਖੌਲ ਹੁੰਦੇ ਆ ਰਸਤੇ ਦੇ ਵਿੱਚ, ਕਈ ਵਾਰੀ ਆਪਣੇ ਟਰੱਕ ਵਾਲਾ ਨਾਲ ਦਾ ਬੰਦਾ ਬੈਠਾ ਹੁੰਦਾ ਅਤੇ ਉਹ ਸੁੱਤਾ ਹੀ ਨਹੀਂ ਉੱਠਦਾ ਗਾ, ਜਿਹੜਾ ਨਵਾਂ ਟ੍ਰੇਨਿੰਗ 'ਤੇ ਗਿਆ ਹੁੰਦਾ, ਉਹ ਕਹਿੰਦਾ ਬਈ ਤੂੰ ਆਪੇ ਚਲਾ ਲਾ, ਅਸੀਂ ਤਾਂ ਬਈ ਹੁਣ ਅੱਗੇ ਹੀ ਚਲਾਵਾਂਗੇ। ਅਤੇ ਜੇ ਤੁਹਾਡੇ ਨਾਲ ਕੋਈ ਇੱਦਾਂ ਦੀਆਂ ਕੋਈ ਜੁਗਤ ਬੰਦੀਆਂ ਹੋਈਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ ਜੇ। ਅਤੇ ਉਦੋਂ ਪਹਿਲਾਂ ਆਪਾਂ ਜਿਹੜਾ ਅੱਜ ਦਾ ਪ੍ਰੋਗਰਾਮ ਅੱਗੇ ਲੈ ਕੇ ਜਾਈਏ, ਤਾਂ ਦਿਨ ਦੇ ਉੱਤੇ ਥੋੜ੍ਹੀ ਨਿਗਾਹ ਜੀ ਮਾਰ ਲਈਏ। ਅੱਜ 28 ਵੈਸਾਖ ਆ, ਅਤੇ ਜੇ ਵੈਦਰ ਦੀ ਗੱਲ ਕਰਦੇ ਹਾਂ, ਵਿਨੀਪੈਗ ਦਾ ਵੈਦਰ 14 ਡਿਗਰੀ ਜਿਹੜਾ ਸੈਂਸਿਸ ਹੈਗਾ, ਜਾਣੀ ਕਿ ਕੁੱਲ ਮਿਲਾ ਕੇ ਥੋੜ੍ਹੀ ਥੋੜ੍ਹੀ ਠੰਡ ਜੀ ਹੈਗੀ, ਹਾਲੇ ਠੰਡ ਗਈ ਨੀਗੀ ਅਤੇ ਠੰਡ ਰਹਿਣ ਵਾਲੀ ਆ। ਅਤੇ ਆਹ ਜਿਹੜਾ ਵੀਕ ਆ, ਜਿਹੜਾ ਪ੍ਰੋਪਰ ਠੰਡ ਦਾ ਮੈਂ ਕਹਿ ਸਕਦਾ ਮੈਜ ਹੀ ਆ, ਪਰ ਜਿਹੜਾ ਮੰਗਲਵਾਰ ਕੱਲ੍ਹ ਦਾ ਦੇਣਾ 15 ਡਿਗਰੀ ਫਿਰ ਸੇਮ ਰਹਿਣ ਵਾਲਾ, ਅਤੇ ਬੁੱਧਵਾਰ ਕੜਕ ਦੀ ਧੁੱਪ ਦਿਖੂਗੀ, ਜਾਣੀ ਕਿ ਸੂਰੀ ਦੇਵਤਾ ਪ੍ਰੋਪਰ ਛਾਏ ਰਹਿਣਗੇ। 21 ਡਿਗਰੀ ਜਿਹੜਾ ਸੈਂਸੀਅਸ ਟੈਂਪਰੇਚਰ ਰਹਿਣ ਵਾਲਾ, ਜਾਣੀ ਕਿ ਤਾਪਮਾਨ ਕਾਫ਼ੀ ਵਧੂਗਾ। ਹੁਣ ਆਹ ਜਿਹੜਾ ਦੇਣਾ ਗਰਮੀਆਂ ਦੇ ਖੁੱਲ੍ਹਣ ਵਾਲੇ ਹੋ ਗਏ ਆ, ਅਤੇ ਪ੍ਰੋਪਰ ਸੂਰਜ ਦੇਵਤਾ ਆਪਦੇ ਜੌਹਰ ਦਿਖਾਉਣਗੇ। ਵੀਰਵਾਰ ਵੀ 24 ਡਿਗਰੀ ਨੋਟ ਕੀਤਾ ਗਿਆ, ਪਰ ਵੀਕਐਂਡ ਬਹੁਤ ਘੈਂਟ ਆ, ਵੀਕਐਂਡ ਦੇ ਬੱਦਲ ਛਾਏ ਰਹਿਣਗੇ। ਸ਼ੁੱਕਰਵਾਰ 15 ਡਿਗਰੀ ਟੈਂਪਰੇਚਰ, ਅਤੇ ਸ਼ਨੀਵਾਰ ਫਿਰ 18 ਡਿਗਰੀ, ਅਤੇ ਸੰਡੇ ਜਿਹੜਾ 17 ਡਿਗਰੀ ਆ, ਅਤੇ 60% ਚਾਂਸ ਹੋਣਗੇ ਬਾਰਿਸ਼ ਦੇ ਵੀ। ਅਤੇ ਅੱਜ ਵੀ 60% ਚਾਂਸ ਹੈਗੇ ਆ ਬੱਦਲਾਂ ਦੇ ਅਤੇ ਬਾਰਿਸ਼ ਦੇ, ਪਰ ਦੇਖੋ ਫਿਲਹਾਲ ਹੁਣ ਤੁਸੀਂ ਬਾਹਰ ਫਿਰ ਰਹੇ ਹੋਵੋਗੇ, ਜਿਹੜੇ ਗੱਡੀ ਦੇ ਵਿੱਚ ਡਰਾਈਵ ਕਰ ਰਹੇ ਹੋ, ਸਾਨੂੰ ਦੱਸੋ ਕੀ ਕਹਿ ਰਿਹਾ ਵੈਦਰ, ਕਿਉਂਕਿ ਜਿਹੜਾ ਆਪਾਂ ਪ੍ਰੈਜੈਂਟਲੀ ਜੋ ਦੇਖਾਂਗੇ ਤਾਂ ਉਹਦੇ ਤੋਂ ਆਪਾਂ ਨੂੰ ਜ਼ਿਆਦਾ ਪਤਾ ਲੱਗ ਜਾਣਾ। ਅਤੇ ਜਿਹੜਾ ਇੱਥੇ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਇਹ ਵੈਦਰ ਕੁਝ ਹੋਰ ਕਹਿ ਰਿਹਾ ਆਪਾਂ ਨੂੰ, ਜਿਹੜਾ ਇਹ ਕਹਿੰਦਾ 60% ਜਿਹੜੇ ਚਾਂਸ ਹੋਣਗੇ, ਜਿਹੜਾ ਬਾਰਿਸ਼ ਵੀ ਹੋ ਸਕਦੀ ਆ। ਤਾਂ ਜਿਹੜੇ ਸੂਰਜ ਦੇਵਤਾ ਜੀ 5:59 ਆਪਾਂ ਨੂੰ ਦਰਸ਼ਨ ਦਿੱਤੇ ਆ, ਅਤੇ 9:02 'ਤੇ ਸੂਰਜ ਦੇਵਤਾ ਜੀ ਆਪਾਂ ਨੂੰ ਕੰਟੀਨਿਊ ਦਰਸ਼ਨ ਦਿੰਦੇ ਰਹਿਣਗੇ। ਅਤੇ ਅੰਮ੍ਰਿਤਸਰ ਦੇ ਜੇ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ 26 ਡਿਗਰੀ ਜਿਹੜਾ ਨੋਟ ਕੀਤਾ ਗਿਆ ਵੱਧ ਤੋਂ ਵੱਧ, ਅਤੇ 23 ਡਿਗਰੀ ਰਾਤ ਦਾ, ਅਤੇ ਸੁਬਹਾ ਸੁਬਹਾ ਫਿਰ ਸੂਰਜ ਦੇਵਤਾ ਜਿਵੇਂ ਜਿਵੇਂ ਦਰਸ਼ਨ ਦਿੰਦੇ ਆ ਟੈਂਪਰੇਚਰ ਵੱਧਦਾ ਜਾਂਦਾ 25 ਡਿਗਰੀ, ਅਤੇ ਆਫਟਰਨੂਨ ਦਾ 33 ਡਿਗਰੀ ਜਿਹਨੂੰ ਕੜਕ ਦੀ ਧੁੱਪ ਕਹਿ ਦਿੰਦੇ ਹਾਂ, ਅਤੇ ਕੜਕ ਦੀਆਂ ਧੁੱਪਾਂ ਲੱਗ ਰਹੀਆਂ ਨੇ ਉੱਥੇ। ਅਤੇ ਆਪਾਂ ਥੋੜ੍ਹੀ ਥੋੜ੍ਹੀ ਨਿਗਾਹ ਮਾਰ ਲਈਏ ਖਬਰਾਂ ਦੇ ਉੱਤੇ ਵੀ, ਕਿ ਕੀ ਹੋ ਰਿਹਾ ਆਪਣੇ ਆਲੇ ਦੁਆਲੇ, ਉਹ ਵੀ ਜਾਣਨਾ ਬਹੁਤ ਜ਼ਰੂਰੀ ਆ, ਕਿਉਂਕਿ ਮੇਜਰ ਕੁਝ ਅਪਡੇਟ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ, ਅਤੇ ਇਹਦੇ 'ਤੇ ਆਪਾਂ ਡਿਸਕਸ ਵੀ ਕਰਦੇ ਰਹਾਂਗੇ, ਨਾਲ ਦੇ ਨਾਲ ਤੁਹਾਡੀਆਂ ਕਾਲਾਂ ਵੀ ਰਹਿੰਦੇ ਰਹਾਂਗੇ। 204-780-8182 'ਤੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਲੈਂਡ ਲਾਉਂਡਾਂ ਨੂੰ ਜਿਹੜਾ 70,000 ਤੋਂ ਲੈ ਕੇ 7,00,000 ਤੱਕ ਦੇ ਫਾਈਨ ਆ ਰਹੇ ਆ। ਹਾਂਜੀ, ਮੈਂ ਫੇਰ ਰਿਪੀਟ ਕਰ ਦੇਣਾ, ਬ੍ਰੈਂਪਟਨ ਦੇ ਵਿੱਚ ਜਿਹੜੇ ਲੈਂਡ ਲਾਰਡ ਹੋ, ਜੇ ਤੁਸੀਂ ਘਰ ਬਾਈ ਕਰ ਚੁੱਕੇ ਹੋ ਤਾਂ ਇਹ ਖਬਰਾਂ ਤੁਹਾਡੇ ਲਈ ਆ, ਥੋੜ੍ਹਾ ਜਿਹਾ ਆਪਾਂ ਵੀ ਅਲਰਟ ਹੋ ਜਾਈਏ, ਕਿਉਂਕਿ ਬ੍ਰੈਂਪਟਨ ਦੇ ਵਿੱਚ ਇਹ ਚੀਜ਼ਾਂ ਹੋ ਚੁੱਕੀਆਂ। 70,000 ਤੋਂ ਲੈ ਕੇ 7,00,000 ਦੇ ਫਾਈਨ ਆ ਰਹੇ ਆ ਡਾਲਰਾਂ ਦੇ ਵਿੱਚ। ਕਿਉਂ ਆ ਰਹੇ ਇਹ? ਕਿਉਂਕਿ ਜਿਹੜੀਆਂ ਬੇਸਮੈਂਟਾਂ ਬਣੀਆਂ ਹੋਈਆਂ, ਜੇ ਤਾਂ ਪ੍ਰੋਪਰ ਤੁਸੀਂ ਮਨਜ਼ੂਰੀ ਲੈ ਕੇ ਬਣਾਈ ਹੋਈ ਆ ਬੇਸਮੈਂਟ, ਤਾਂ ਫਿਰ ਤਾਂ ਠੀਕ ਆ, ਪਰ ਨਹੀਂ ਤਾਂ ਉਹ ਇੱਕ ਕੋਈ ਛਾਪੇ ਮਾਰ ਰਹੇ ਨੇ, ਥੋੜ੍ਹਾ ਵੈਰੀਫਿਕੇਸ਼ਨਾਂ ਕਰ ਰਹੇ ਨੇ। ਅਤੇ ਜੇ ਆਪਾਂ ਨਹੀਂ ਹਲੇ ਆਪਾਂ ਬੇਸਮੈਂਟ ਆਪਦੀ ਪਰੂਵ ਕਰਾਈ ਹੋਈ ਤਾਂ ਜ਼ਰੂਰ ਕਰਾ ਲਓ, ਕਿਉਂਕਿ ਬਹੁਤ ਸਾਰੇ ਫਾਈਨ ਵਗੈਰਾ ਲੱਗ ਰਹੇ। ਅਤੇ ਜੇ ਤੁਸੀਂ ਰੈਂਟਲ ਪ੍ਰੋਪਰਟੀ 'ਤੇ ਰਹਿ ਰਹੇ ਹੋ ਤਾਂ ਪਲੀਜ਼ ਆਪਦੇ ਜਿਹੜਾ ਓਨਰ ਆ ਉਹਦੇ ਨਾਲ ਗੱਲਬਾਤ ਜ਼ਰੂਰ ਕਰੋ, ਉਹਨੂੰ ਪੁੱਛੋ ਕਿ ਵੈਰੀਫਿਕੇਸ਼ਨ ਕਰ ਲਓ ਕਿ ਆਪਾਂ ਪ੍ਰੋਪਰ ਸਾਰਾ ਆਪਣੇ ਕੋਲ ਪਰਮਿਟ ਹੈਗਾ ਬੇਸਮੈਂਟ ਵਗੈਰਾ ਦਾ ਸਾਰਾ, ਤਾਂ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖ ਲਓ, ਇਹਦੇ ਬਾਰੇ ਆਪਾਂ ਡਿਸਕਸ ਕਰਦੇ ਰਹਾਂਗੇ। ਅਤੇ ਦਲਜੀਤ ਦਾ ਜਿਹੜਾ ਸ਼ੋਅ ਹੋਇਆ ਸੀਗਾ ਵਿਨੀਪੈਗ ਦੇ ਵਿੱਚ ਵੀ ਹੋਇਆ ਸੀ, ਆਪਾਂ ਦੇਖਿਆ ਸੀ ਕਿ ਬਾਹਰ ਇੱਕ ਉਹਨਾਂ ਨੂੰ ਝੰਡੇ ਦਹਰਾਏ ਗਏ ਸੀਗੇ, ਤਾਂ ਉਹਦੇ ਬਾਰੇ ਹੋਰ ਟਰਾਂਟੋ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਸ਼ੋਅ ਹੋਇਆ ਸੀ ਉਹਨੂੰ ਲੈ ਕੇ ਵੀ ਕਾਫੀ ਜਿਹੜਾ ਗੱਲਬਾਤ ਆਪਾਂ ਨੂੰ ਸਾਹਮਣੇ ਆ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ, ਤਾਂ ਪਰ ਉਹਨਾਂ ਨੇ ਦਲਜੀਤ ਨੇ ਇੱਕ ਸਾਂਝੀ ਜੀ ਪੋਸਟ ਪਾ ਕੇ ਸਪੱਸ਼ਟ ਕਰ ਦਿੱਤਾ ਕਿ ਕਹਿੰਦਾ ਕਿ ਮੇਰਾ ਕਿਸੇ ਝੰਡੇ ਨਾਲ ਕੋਈ ਨਫ਼ਰਤ ਨਹੀਂ, ਉਹਨਾਂ ਦਾ ਇੱਕ ਹੀ ਫੋਕਸ ਆ ਸਿਰਫ ਉਹਨਾਂ ਦਾ ਫਸਟ ਮਿਸ਼ਨ ਇਹੀ ਆ ਮਿਊਜ਼ਿਕ ਅਤੇ ਪੰਜਾਬੀ ਕਲਚਰ ਨੂੰ ਜਿਹੜਾ ਵਿਸ਼ਵ ਭਰ ਦੇ ਵਿੱਚ ਨਾਮ ਰੋਸ਼ਨ ਕਰਨਾ। ਅਤੇ ਇਹਦੇ 'ਤੇ ਕਹਿੰਦਾ ਮੈਂ ਕੋਈ ਰਾਜਨੀਤੀ ਨਹੀਂ ਚਾਹੁੰਦਾ ਗਾ ਅਤੇ ਨਾ ਹੀ ਰਾਜਨੀਤੀ ਕੋਈ ਕਰਨਾ ਚਾਹੁੰਦਾ, ਅਤੇ ਜਿਹੜਾ ਮੇਰੇ ਫੈਨਸ ਦੇ ਨਾਲ ਉੱਥੇ ਆ ਕੇ ਗੜਬੜ ਕਰੂਗਾ ਉਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਬੱਚੇ ਵੀ ਆਉਂਦੇ ਆ, ਬਜ਼ੁਰਗ ਵੀ ਆਉਂਦੇ ਆ, ਤਾਂ ਉੱਥੇ ਮਾਹੌਲ ਖਰਾਬ ਨਾ ਕੀਤਾ ਜਾਵੇ। ਸਿਰਫ ਮੇਰਾ ਇੱਕ ਮਿਸ਼ਨ ਆ ਕਿ ਖੁਸ਼ੀਆਂ ਵੰਡਣਾ ਮੇਰਾ ਮਿਸ਼ਨ ਆ, ਸਾਰੇ ਖੁਸ਼ ਰਹਿਣ, ਤਾਂ ਇਸ ਚੀਜ਼ ਦੇ ਉੱਤੇ ਆਪਾਂ ਡਿਸਕਸ ਜ਼ਰੂਰ ਕਰਦੇ ਰਹਾਂਗੇ। ਅਤੇ ਏਅਰ ਇੰਡੀਆ ਦੀਆਂ ਜਿਹੜੀਆਂ ਕੈਨੇਡਾ ਦੀਆਂ ਉਡਾਣਾਂ ਉਹ ਘਟਾ ਦਿੱਤੀਆਂ ਗਈਆਂ, ਅਤੇ ਆਪਾਂ ਨੂੰ ਇਹ ਚੀਜ਼ ਦੇ ਲੈ ਕੇ ਕਿਤੇ ਨਾ ਕਿਤੇ ਆਪਾਂ ਨੂੰ ਭਾਰੀ ਉਹਨਾਂ ਚੀਜ਼ਾਂ ਦੇ ਟਿਕਟਾਂ ਦਾ ਜਿਹੜੇ ਹਾਈ ਹੋਣ ਦੇ ਉਹ ਸੰਭਾਵਨਾ ਜੀਆਂ ਹੈਗੀਆਂ, ਕਿਉਂਕਿ ਜੇ ਏਅਰ ਇੰਡੀਆ ਨੇ ਕੈਨੇਡਾ ਦੀਆਂ ਜਿਹੜੀਆਂ ਉਡਾਣਾਂ ਕਨੈਕਟ ਕੀਤੀਆਂ ਕਿਤੇ ਨਾ ਕਿਤੇ ਉਹ ਕਿਰਾਏ ਜਿਹੜੇ ਉਹ ਆਪਾਂ ਜਿਹੜੀਆਂ ਹੁਣ ਟਿਕਟਾਂ ਲੈਣੀਆਂ ਕਿਤੇ ਨਾ ਕਿਤੇ ਉਹਦੇ 'ਚ ਵਾਧੇ ਦਾ ਡਰ ਰਹੂਗਾ। ਅਤੇ ਕੀ ਲੱਗਦਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ, ਜੇ ਆਉਣ ਵਾਲੇ ਟਾਈਮ 'ਚ ਇੱਦਾਂ ਹੀ ਰਿਹਾ ਇਹ ਜੰਗਾਂ ਜੁੰਗਾਂ ਦੀਆਂ ਚੱਲਦੀਆਂ ਰਹੀਆਂ ਅਤੇ ਤੇਲ ਦੀਆਂ ਦਰਾਂ ਵੱਧਦੀਆਂ ਰਹੀਆਂ ਅਤੇ ਟਿਕਟਾਂ ਦੇ ਵਿੱਚ ਫਿਰ ਤਾਂ ਬਹੁਤ ਧੱਕਾ ਜਿਹਾ ਹੀ ਹੋਣਾ, ਕਿਉਂਕਿ
ਤੇ ਰੈਡੀ ਹੋ ਜਾਓ 14 June ਨੂੰ ਇਹ ਸ਼ੋਅ ਹੋਣਾ ਆ ਤੇ ਇਹਦੇ ਬਾਰੇ ਵੀ ਆਪਾਂ ਡਿਟੇਲ 'ਚ ਗੱਲ ਕਰਦੇ ਰਵਾਂਗੇ ਅਤੇ ਮਨਮੋਹਨ ਵਾਰਿਸ ਜਿਹੜੇ ਆਪਣੇ ਪੰਜਾਬੀ ਵਿਰਸਾ ਕਹਿ ਦਿੰਦੇ ਆਪਾਂ ਸੰਗਤਾਰ ਅਤੇ ਕਮਲ ਹੀਰ ਤਿੰਨੇ ਆਪਣੇ ਫਿਰ ਵਿਨੀਪੈਗ ਦੀ ਧਰਤੀ 'ਤੇ ਆਉਣਗੇ ਅਗਸਤ ਦੇ ਵਿੱਚ 22 August ਨੂੰ ਇਹਨਾਂ ਦਾ ਹੁਣ ਜਾਣ ਵਾਲਾ ਅਤੇ ਇਹਦੇ 'ਤੇ ਵੀ ਆਪਾਂ ਡਿਸਕਸ ਕਰਦੇ ਰਵਾਂਗੇ ਅਤੇ ਇਹਦੇ ਨਾਲ ਨਾਲ ਆਪਾਂ ਅੱਜ ਦਾ ਜਿਹੜਾ ਸ਼ੋਅ ਰੱਖਿਆ ਹੋਇਆ ਨਾ ਇਹ ਸਪੈਸ਼ਲ ਰੱਖਿਆ ਟਰੱਕਾਂ ਵਾਲਿਆਂ ਵੀਰਾਂ ਵਾਸਤੇ ਕਿਉਂਕਿ ਆਪਾਂ ਹਰ ਵੀਕ ਟਰਾਈ ਕਰਦੇ ਹੁੰਦੇ ਕੋਈ ਨਵਾਂ ਟੋਪਿਕ ਲੈ ਕੇ ਆਈਏ ਇੰਟਰਸਟਿੰਗ ਜਿਹਾ ਟੋਪਿਕ ਲੈ ਕੇ ਆਈਏ ਕਿਉਂਕਿ ਕਈ ਵਾਰੀ ਟਰੱਕਾਂ ਵਾਲੇ ਦੀ ਲਾਈਫ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਹੋਈਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਜਾਣਨੀਆਂ ਜਾਂ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਲੋਕਾਂ ਨੂੰ ਦੱਸੀਏ ਥੋੜ੍ਹਾ ਜਾਗਰੂਕ ਵੀ ਕਰੀਏ ਤਾਂ ਜਾਂ ਆਪਾਂ ਨੂੰ ਹੁੰਦਾ ਕਿ ਆਪਾਂ ਵੀ ਜਾਣੀਏ ਯਾਰ ਟਰੱਕਾਂ ਵਾਲੇ ਦੀ ਲਾਈਫ ਕਿੱਦਾਂ ਦੀ ਹੁੰਦੀ ਆ ਕਿਉਂਕਿ ਆਪਾਂ ਗੀਤਾਂ 'ਚ ਬੜਾ ਵਧੀਆ ਸੁਣ ਲੈਂਦੇ ਜਾਂ ਐਂ ਕਹਿ ਦਿੰਦੇ ਕਿ ਯਾਰ ਕਮਾਈ ਟਰੱਕ ਵਾਲਿਆਂ ਨੂੰ ਆ ਪਰ ਉਹਨਾਂ ਨੂੰ ਸਟਰਗਲ ਵੀ ਕਰਨਾ ਪੈਂਦਾ ਕਈ ਵਾਰੀ ਰਾਤਾਂ ਰਾਤਾਂ ਨੂੰ ਜਾਗਣਾ ਵੀ ਪੈਂਦਾ ਲੋਡ ਨਾ ਮਿਲਿਆ ਤਾਂ ਕਈ ਵਾਰੀ ਟੋਰਾਂਟੋ ਓਨਟਾਰੀਓ ਜਾਂ USA ਵੀ ਉਹਨਾਂ ਨੂੰ ਰੁਕਣਾ ਪੈਂਦਾ 4-5 ਦਿਨ ਕਈ ਵਾਰੀ ਉਹੀ ਰੋਟੀ ਗਰਮ ਕਰਕੇ ਖਾਣੀ ਪੈਂਦੀ ਜਾਂ ਕਈ ਵਾਰੀ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮ ਹੁੰਦੀਆਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਰਹਾਂਗੇ 204-780-8182 ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ ਜੇ ਸੰਗਣਾ ਸੁੰਗਣਾ ਨਹੀਂ ਗਏ ਨਾ ਹੋਵੇ ਕਿ ਆਪਾਂ ਸੰਗਦੇ ਰਹਿ ਯਾਰ ਕਿਵੇਂ ਗੱਲ ਕਰਾਂਗੇ ਬਸ ਜਿੱਦਾਂ ਤੁਸੀਂ ਫੈਮਿਲੀ ਦੇ ਵਿੱਚ ਕਾਲ ਕਰਦੇ ਹੋ ਸੇਮ ਸਾਨੂੰ ਕਾਲ ਕਰਕੇ ਅਤੇ ਦਿਲ ਦੀਆਂ ਗੱਲਾਂ ਦੱਸਣੀਆਂ ਜ਼ਰੂਰ ਆ ਕੀ ਤੁਹਾਨੂੰ ਉੱਥੇ ਫੇਸ ਕਰਨਾ ਪੈਂਦਾ ਚਾਹੇ ਤੁਸੀਂ ਉਬਰ ਟੈਕਸੀ ਚਲਾ ਰਹੇ ਹੋ ਚਾਹੇ ਵਿਨੀਪੈਗ ਦੇ ਵਿੱਚ ਜਾਂ ਕਿਤੇ ਵੀ ਕੈਨੇਡਾ ਦੇ ਵਿੱਚ ਜਾਂ ਟੈਕਸੀ ਚਲਾ ਰਹੇ ਹੋ ਚਾਹੇ ਉਬਰ ਕਰ ਰਹੇ ਹੋ ਜਾਂ ਕੁਝ ਵੀ ਤੁਸੀਂ ਡਿਲੀਵਰੀਆਂ ਦਾ ਚਾਹੇ ਕੰਮ ਕਰ ਰਹੇ ਹੋ ਤੁਹਾਨੂੰ ਕੀ ਪ੍ਰੋਬਲਮਾਂ ਦਾ ਫੇਸ ਕਰਨਾ ਪੈਂਦਾ ਜਾਂ ਕਈ ਵਾਰੀ ਕੋਈ ਇੱਦਾਂ ਦੀ ਹੁੰਦੀ ਆ ਆਪਣੀ ਕੋਈ ਇੰਸੀਡੈਂਟ ਹੁੰਦਾ ਆਪਾਂ ਨੂੰ ਹੁੰਦਾ ਕਿ ਯਾਰ ਆਹ ਚੀਜ਼ਾਂ ਮੈਨੂੰ ਸ਼ੇਅਰ ਕਰਨੀਆਂ ਜਾਂ ਅਵੇਅਰਨੈਸ ਜ਼ਰੂਰ ਫੈਲਾਉਣੀ ਆ ਆਪਾਂ ਵੀ ਸਾਰਿਆਂ ਨੂੰ ਜਾਗਰੂਕ ਕਰਨਾ ਇਹਨਾਂ ਚੀਜ਼ਾਂ ਲਈ ਤਾਂ ਤੁਸੀਂ 204-780-8182 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਪਿੱਛੇ ਜਿਹੜੀ ਆਪਾਂ ਨਿਊਜ਼ ਪੜ੍ਹ ਕੇ ਹਟੇ ਹਾਂ ਕਿ ਟਿਕਟਾਂ ਮਹਿੰਗੀਆਂ ਹੋਣ ਵਾਲੀਆਂ ਤਾਂ ਮੈਂ ਸਾਰਿਆਂ ਨੂੰ ਦੱਸਦਾ ਕਿ ਜੇ ਤੁਸੀਂ ਵੀ ਬਾਈ ਚਾਂਸ ਟਰੈਵਲ ਕਰਨ ਦਾ ਸੋਚ ਰਹੇ ਹੋ ਜਾਂ ਕਿਸੇ ਨੂੰ ਇੰਡੀਆ ਤੋਂ ਸੱਦਣਾ ਹੈ ਤੁਸੀਂ ਪੇਰੈਂਟਸ ਨੂੰ ਜਾਂ ਪਾਰਟਨਰ ਨੂੰ ਤਾਂ ਤੁਹਾਨੂੰ ਦੱਸਦਾ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ ਸਸਤੀਆਂ ਇਹ ਟਿਕਟਾਂ ਤੁਹਾਨੂੰ ਦੇ ਦੇਣਗੇ ਬੈਸਟ ਵਕੇਸ਼ਨ ਪੈਕੇਜ ਦੇ ਦੇਣਗੇ ਚੀਪ ਫਲਾਈਟਾਂ ਨੇ ਇਹਨਾਂ ਕੋਲ ਡੋਮੈਸਟਿਕ ਜਾਂ ਇੰਟਰਨੈਸ਼ਨਲ ਟੂਰ ਕਰਨਾ ਹੋਵੇ ਕੋਈ ਵੀ ਤੁਹਾਨੂੰ ਬੈਸਟ ਵਕੇਸ਼ਨ ਪੈਕੇਜ ਮਿਲ ਜਾਣਗੇ ਅਤੇ ਨਾਲ ਦੀ ਨਾਲ ਜੇ ਤੁਸੀਂ ਇੰਡੀਆ ਖੁਦ ਟਰੈਵਲ ਕਰਨਾ ਜਾਂ ਘਰਦਿਆਂ ਨੂੰ ਵੀ ਇੱਧਰ ਸੱਦਣਾ ਤਾਂ ਤੁਹਾਨੂੰ ਦੱਸਦਾ ਕਿ ਬੈਸਟ ਔਫਰ ਤੁਹਾਨੂੰ ਮਿਲ ਜਾਣਗੀਆਂ ਬਸ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਓ

0: ਤੇ ਜੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਟਰੱਕ ਦੀ ਲਾਈਫ ਜਾਂ ਤੁਸੀਂ ਊਬਰ ਕਰ ਰਹੇ ਹੋ ਜਾਂ ਟੈਕਸੀ ਕਰ ਰਹੇ ਹੋ ਇੱਥੇ ਵਿਨੀਪੈਗ ਦੇ ਵਿੱਚ, ਤਾਂ ਕੋਈ ਵੀ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਤੇ ਅੱਜ ਜ਼ਰੂਰ ਸ਼ੇਅਰ ਕਰਿਓ ਜੀ ਸਾਡੇ ਨਾਲ। ਅੱਜ ਇਹ ਹੋਵੇ ਕਿ ਤੁਹਾਡੇ ਲਈ ਸਪੈਸ਼ਲ ਅਸੀਂ ਸ਼ੋਅ ਲੈ ਕੇ ਆਏ, ਕਿਉਂਕਿ ਕਈ ਵਾਰੀ ਐਂ ਹੁੰਦਾ ਕਿ ਆਪਾਂ ਬੜੇ ਹੋਰ ਮੁੱਦਿਆਂ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਟਰੱਕਾਂ ਵਾਲੇ ਵੀਰ ਜਿਹੜਾ ਇੰਨਾ ਦਿਨ ਰਾਤ ਜਾ ਕੇ ਸਾਡੇ ਲਈ ਮਿਹਨਤਾਂ ਕਰਦੇ ਅਤੇ ਕਿਤੇ ਨਾ ਕਿਤੇ ਉਹਨਾਂ ਦੀਆਂ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ ਕਿ ਅਤੇ ਅੱਜ ਦਾ ਸਪੈਸ਼ਲ ਸ਼ੋਅ ਹੀ ਆਪਣਾ ਉਹਨਾਂ ਲਈ ਸਪੈਸ਼ਲ ਹੋਊਗਾ। ਅਤੇ ਟਰੱਕ ਯੂਨਿਟ 2 ਸੁਰਜੀਤ ਭੁੱਲਰ ਦਾ ਆਪਾਂ ਜ਼ਰੂਰ ਪਲੇ ਕਰਦੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਆਪਾਂ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
1: ਹੋਰ ਕਿਵੇਂ ਹਾਲ ਚਾਲ ਹੈ ਜੀ? ਵਧੀਆ ਜੀ।
0: ਵਧੀਆ ਵਧੀਆ, ਚੜ੍ਹਦੀ ਗੱਲ ਹੈ ਜੀ।
1: ਚਲੋ ਬਹੁਤ ਵਧੀਆ ਜੀ, ਮੌਸਮ ਸੋਹਣਾ ਅੱਜ,
0: ਬਹੁਤ ਘੈਂਟ ਮੌਸਮ ਅੱਜ ਤਾਂ।
1: ਚਲੋ ਬਹੁਤ ਵਧੀਆ, ਬਹੁਤ ਵਧੀਆ। ਇੱਕ ਗਾਣਾ ਲਾ ਦਿਓਗੇ ਜੀ?
0: ਹਾਂਜੀ ਹਾਂਜੀ ਬਿਲਕੁਲ ਜੀ।
1: ਆਪਣਾ ਮਿੱਤਰ ਆ ਜਿਹੜਾ ਗਾਣਾ ਆਇਆ ਆ ਸ਼ਾਇਰ ਨਾ ਗੁਰਿੰਦਰ ਸਿੰਘ ਕਪੂਰ,
0: ਟਰੱਕਾਂ ਗੀਤ ਆ ਅੱਜ ਆਪਣਾ ਸ਼ੋਅ ਨਾ, ਟਰੱਕਾਂ ਵਾਲਾ ਸਪੈਸ਼ਲ ਆ।
1: ਟਰੱਕਾਂ ਨਿਗਾ ਹੈ।
0: ਅੱਛਾ, ਟਰੱਕ ਵਾਲਾ ਨਹੀਂ ਗਾ, ਉਹ ਚ ਸੌਂਗ ਦੱਸ ਦੋ ਆਪਾਂ ਲਾਸਟ ਦੇ ਵਿੱਚ ਜੇ ਕਿਤੇ ਪਲੇ ਕਰ ਲਾਂਗੇ ਕੋਈ ਨਾ। ਕੀ ਨਾਮ ਆ?
1: ਸ਼ਾਇਰ ਆ ਗਾਣੇ ਦਾ ਨਾਂ, ਤੇ ਗੁਰਿੰਦਰ ਸਿੰਘ ਤੂਰ।
0: ਗੁਰਿੰਦਰ ਸਿੰਘ ਤੂਰ ਦਾ, ਯਾਦ ਵੀ ਕਰਾ ਦਿਓ ਜੇ ਇੱਕ ਵਾਰੀ, ਤੇ ਕੱਲ ਨੂੰ ਤਾਂ ਕਰਾਂ ਕਰਾਂਗੇ। ਅੱਜ ਆਪਣਾ ਟਰੱਕਾਂ ਵਾਲਾ ਸਪੈਸ਼ਲ ਆ, ਤੇ ਟਰੱਕਾਂ ਵਾਲਾ ਦੱਸੋ ਕੋਈ।
1: ਬੱਬੂ ਮਾਨ ਦਾ ਲਾ ਦਿਓ ਜੀ।
0: ਬੱਬੂ ਮਾਨ ਦਾ ਜ਼ਰੂਰ ਲਾਵਾਂਗੇ। ਕਿਹੜਾ ਬੱਬੂ ਮਾਨ ਦਾ ਕਿਹੜਾ ਗੀਤ ਲਾਈਏ ਆਪਾਂ?
1: ਟਰਾਲਾ ਲਾ ਦੋ ਜੀ, ਟਰਾਲਾ।
0: ਜੱਟ ਨੇ ਟਰਾਲਾ ਪਾਉਣਾ ਹੈ?
1: ਹਾਂਜੀ
0: ਜ਼ਰੂਰ ਲਾਵਾਂਗੇ ਜੀ।
1: ਓਕੇ
0: ਓਕੇ ਜੀ, ਧੰਨਵਾਦ ਜੀ। ਤੇ ਨਾਲ ਦੀ ਨਾਲ ਤੁਸੀਂ ਫਸਟ ਗੀਤ ਆ ਜਿਹੜਾ ਇੰਜੋਏ ਕਰੋ, ਜਿਹੜਾ ਆਪਾਂ ਹੁਣੇ ਹੁਣੇ ਆਪਾਂ ਨੂੰ ਫਸਟ ਕਾਲਰ ਨੇ ਡਿਮਾਂਡ ਕੀਤੀ ਹੈ ਟਰੱਕ ਯੂਨੀਅਨ 2, ਤੇ ਫਿਰ ਆਪਾਂ ਬੈਕ ਰੂਬਰੂ ਹੁੰਦੇ ਹਾਂ ਜੀ।
2: ਬਿਗ ਬਰਡ, ਤੈਨੂੰ ਪਤਾ ਹੀ ਆ ਅਮ ਅਮ ਬ

ਬਿਲਕੁਲ ਜੀ, ਪਿੰਡਾਂ ਵਾਲਿਆਂ ਦੇ ਕਹਿੰਦੇ ਟਰੱਕ ਚੱਲਦੇ ਆ, ਦੁਬਈ 'ਚ ਵੀ ਚੱਲਦੇ ਆ, ਐਬਸੋਲੂਟਲੀ ਕੈਨੇਡਾ 'ਚ ਵੀ ਚੱਲਦੇ ਆ, USA 'ਚ ਵੀ ਚੱਲਦੇ ਆ, ਵਰਲਡਵਾਈਡ ਚੱਲਦੇ ਆ, ਕਿਉਂਕਿ ਪਿੰਡਾਂ ਵਾਲਿਆਂ ਨੇ ਆਪਾਂ ਮਿਹਨਤਾਂ ਬਹੁਤ ਕੀਤੀਆਂ ਟਰੱਕਾਂ 'ਤੇ, ਚਾਹੇ ਟਰੱਕ ਚਲਾਏ ਨੇ, ਚਾਹੇ ਟੈਕਸੀਆਂ ਚਲਾਈਆਂ, ਅਤੇ ਫਿਰ ਆਪਦੇ ਕਾਰੋਬਾਰ ਸ਼ੁਰੂ ਕੀਤੇ ਆ, ਅਤੇ ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਮੈਨੂੰ ਟਿਕਟੋਕ ਦੇ ਉੱਤੇ ਵੀ, ਲਾਈਵ ਹੋ ਚੁੱਕੇ ਜਿੰਨੇ ਸਰੋਤੇ ਸਾਨੂੰ ਸੁਣ ਰਹੇ ਹੋ, ਅਤੇ ਉਹ ਪੁੱਛ ਰਹੇ ਨੇ ਕਿ ਸਾਡਾ ਸੌਂਗ ਕਿੱਦਾਂ ਪਲੇ ਹੋਊਗਾ। ਸਭ ਤੋਂ ਪਹਿਲਾਂ ਤੁਸੀਂ 200 ਜਣੇ ਆਲਰੇਡੀ ਵਾਚ ਕਰ ਚੁੱਕੇ ਹੋ, ਅਤੇ ਜਿੰਨੇ ਵੀ ਜਣੇ ਤੁਸੀਂ ਜੁੜ ਚੁੱਕੇ ਹੋ ਟਰਾਈ ਕਰੋ, ਉੱਥੇ 3000 ਲਾਈਕ ਕਰੋ, ਅਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਡੀਆਂ ਫਰਮਾਇਸ਼ਾਂ

ਖਿੱਚਾਂ ਲੈਣੀਆਂ ਸ਼ੁਰੂ ਕਰ ਦੇਣੀਆਂ। 3000 ਲਾਈਕ ਕਰ ਦਿਓ ਤੁਸੀਂ ਜਿੰਨੇ ਵੀ ਜਾਣੇ ਜੁੜੇ ਹੋ ਮੇਰੇ ਨਾਲ, ਇੱਕ ਮਿੰਟ ਹੀ ਲੱਗਣਾ ਤੁਹਾਡਾ, ਖਿੱਚ ਦਿਓ 11 ਲਾਈਕਾਂ ਵਾਲਾ ਇੱਥੇ ਟਾਈਪ ਟਾਈਪ ਕਰ ਦਿਓ, ਅਤੇ ਨਾਲ ਦੀ ਨਾਲ ਆਪਾਂ ਤੁਹਾਡੀਆਂ ਫਿਰ ਫਰਮਾਇਸ਼ਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਦੇਣੀਆਂ, ਜਿਹੜੀਆਂ ਟਿਕਟੋਕ 'ਤੇ ਵੀ ਤੁਸੀਂ ਜੁੜ ਚੁੱਕੇ ਹੋ। ਬਹੁਤ ਸਾਰਾ ਪਿਆਰ ਸਾਰਿਆਂ ਨੂੰ, ਅਤੇ ਫੋਲੋ ਜ਼ਰੂਰ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਹੁੰਦੇ ਤੁਹਾਡੇ ਨਾਲ ਗੱਲਬਾਤ ਕਰ ਸਕੀਏ। ਅਤੇ ਇਦੋਂ ਬਾਅਦ ਆਪਣੀ ਇੱਕ ਹੋਰ ਫਰਮਾਇਸ਼ ਆਈ ਸੀਗੀ, ਜਿਹੜਾ ਸ਼ਾਇਰ ਆ ਜਿਹੜਾ ਗੁਰਿੰਦਰ ਸਿੰਘ ਤੂਰ ਦਾ, ਉਹ ਵੀ ਆਪਾਂ ਟਰਾਈ ਕਰਾਂਗੇ ਜੇ ਵੇਲੇ ਕਰ ਪਾਏ, ਕਿਉਂਕਿ ਅੱਜ ਦਾ ਜਿਹੜਾ ਸਪੈਸ਼ਲ ਆ, ਪਹਿਲਾਂ ਆਪਾਂ ਟਰੱਕਾਂ ਵਾਲੇ ਸਾਰੇ ਖਤਮ ਕਰ ਦਈਏ, ਇਹ ਨਾ ਕੋਈ ਰਹਿ ਜੇ ਟਰੱਕ ਵਾਲਿਆਂ ਦੀ ਫਰਮਾਇਸ਼, ਅਤੇ ਬੱਬੂ ਮਾਨ ਦਾ ਜਿਹੜਾ ਟਰਾਲਾ ਆ ਉਹ ਜ਼ਰੂਰ ਪਲੇ ਕਰਨਾ। ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਆ, ਮੇਲ ਫੀਮੇਲ ਡਾਕਟਰ ਨੇ, ਅਤੇ ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਲੋਕੇਸ਼ਨ ਆ, ਅਤੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਵਾਕ ਇਨ ਵੀ ਜਾ ਸਕਦੇ ਹੋ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫਰੀ ਸਿਟੀ ਦੇ ਵਿੱਚ ਮੈਡੀਸਨ ਦੀ ਡਿਲੀਵਰੀ ਵੀ ਕੀਤੀ ਜਾਂਦੀ ਆ, 1783 ਪਲੈਸਿਸ ਰੋਡ ਯੂਨਿਟ 19 ਅਤੇ 204-417-0028 ਦੇ ਉੱਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਅਤੇ ਟੈਕਸ ਦੇ ਲਈ ਰਾਈ ਸੀ ਪੀ ਅਕਾਊਂਟਿੰਗ ਵਾਲੇ ਵੱਲੋਂ ਬਹੁਤ ਸਾਰੀਆਂ ਔਫਰਾਂ ਦਿੱਤੀਆਂ ਜਾਂਦੀਆਂ। ਕਾਰਪੋਰੇਟਿਵ ਟੈਕਸ ਫਿਲ ਕਰਨਾ ਹੋਵੇ, ਜੀ ਐਸ ਟੀ ਫਿਲਿੰਗ ਕਰਨੀ ਹੋਵੇ, ਈਸਟ ਐਂਡ ਪਲੇਨਿੰਗ ਕਰ ਰਹੇ ਹੋ ਤੁਸੀਂ, ਜਾਂ ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ, ਸੀ ਆਰ ਏ ਆਡਿਟ ਲਈ ਸਪੋਰਟ ਚਾਹੀਦੀ ਹੋਵੇ, ਤੁਹਾਡੀਆਂ ਜਿਹੜੀਆਂ ਇਕੱਲੀ ਇਕੱਲੀ ਬਿਜ਼ਨਸ ਦੀ ਫਾਈਲ ਨੂੰ 360 ਵਿਊਜ ਕਹਿ ਲਓ ਤੁਸੀਂ, ਬਈ ਇਕੱਲੀ ਇਕੱਲੀ ਫਾਈਲ ਤੁਹਾਨੂੰ ਪ੍ਰੋਪਰ ਜਿਹੜੀ ਹੈਂਡ ਓਵਰ ਕੀਤੀ ਜਾਊਗੀ, ਸਾਰਾ ਪ੍ਰੋਪਰ ਬਿਜ਼ਨਸ, ਤੁਹਾਨੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਣੀਗੀ। ਇਕੱਲੀ ਇਕੱਲੀ ਫਾਈਲ ਤੁਹਾਨੂੰ ਜੀਵਨ ਭੁੱਲਰ ਜੀ ਜਿਹੜਾ ਹੈਂਡ ਓਵਰ ਕਰਨਗੇ। 13 ਸਾਲ ਦਾ ਇਹਨਾਂ ਨੂੰ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਆ। 204-509-0029-15-2 ਤੋਂ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਕੁਲਵੰਤ ਸਰਪੰਚ ਜੀ ਆਪਣੇ ਨਾਲ ਜੁੜ ਚੁੱਕੇ ਨੇ, ਸਰਪੰਚ ਸਾਹਿਬ ਬਹੁਤ ਬਹੁਤ ਪਿਆਰ ਤੁਹਾਨੂੰ, ਅਤੇ ਅਸੀਂ ਤੁਹਾਡਾ ਜਿੰਨੇ ਵੀ ਟਿਕਟੋਕ ਦੇ ਜੁੜ ਚੁੱਕੇ, ਜੇ ਤੁਸੀਂ 3000 ਲਾਈਕ ਕਰਤਾ ਟਿਕਟੋਕ ਦੇ ਉੱਤੇ, ਅਤੇ ਫਿਰ ਤੁਹਾਡੀਆਂ ਫਰਮਾਇਸ਼ਾਂ ਲੈਣੀਆਂ ਸ਼ੁਰੂ ਕਰ ਦੇਣੀਆਂ, ਅਤੇ ਤੁਹਾਡੇ 'ਤੇ ਹੁਣ ਕਿੰਨੀ ਜਲਦੀ ਤੁਸੀਂ 3000 ਕਰ ਪਾਉਂਦੇ ਹੋ, ਤੁਸੀਂ ਕਾਫੀ ਜਣੇ ਜੁੜ ਚੁੱਕੇ ਹੋ। ਅਤੇ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ, ਜੀ ਐਂ ਨੂੰ ਕਿਹਾ ਜਾਂਦਾ ਜੀ, ਅਤੇ ਢਿੱਲੋ ਲਾਈਟਿੰਗ 33 ਸਾਲ ਦਾ ਜਿਨ੍ਹਾਂ ਦਾ ਪੁਰਾਣਾ ਬਿਜ਼ਨਸ ਆ, ਅਤੇ ਵਿਨੀਪੈਗ ਕੈਲਗਰੀ ਐਡਮਿੰਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਹੋਲਸੇਲ ਪ੍ਰਾਈਜ਼ ਦੇ ਉੱਤੇ ਬ੍ਰਾਂਡਡ ਲਾਈਟਾਂ ਜੇ ਤੁਸੀਂ ਲੈਣੀਆਂ ਨਾ, ਤਾਂ 955 ਸੈਂਟ ਜੇਮਸ ਸਟਰੀਟ ਦੇ ਉੱਤੇ ਵਿਜ਼ਿਟ ਕਰ ਲਓ। 204-919-5540 ਦੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਅਤੇ ਖਿੱਚ ਦਾ ਮੀਟਰ ਕਹਿੰਦੇ ਜਿਹੜੇ ਜਿੰਨੇ ਵੀ ਆਪਣੇ ਟਿਕਟੋਕ ਦੇ ਉੱਤੇ ਸਰੋਤੇ ਜੁੜ ਚੁੱਕੇ ਨੇ, ਦਰਸ਼ਕ ਜੁੜ ਚੁੱਕੇ ਨੇ, ਬਰਾੜ ਮਣੀ ਜੀ ਕਹਿ ਰਹੇ ਨੇ ਹੈਲੋ ਬਰੋ, ਸਰਬਾਧਾ ਭਲਾ ਜੀ ਥੰਸਾ ਭੇਜ ਰਹੇ ਨੇ, ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਹਰਦੇਵ ਅਰੋੜਾ ਜੀ, ਜਿੰਨੇ ਵੀ ਤੁਸੀਂ ਪਿਆਰ ਭੇਜ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਖਿੱਚ ਦੋ ਮੀਟਰ, ਖਿੱਚ ਦਾ ਮੀਟਰ ਉਹਨਾਂ ਨੇ 1700 ਦੇ ਲੈ ਗਏ ਆ। ਉਦੋਂ ਪਹਿਲਾਂ ਮੈਂ ਇੱਕ ਹੋਰ ਗਾਣਾ ਪਲੇ ਕਰਿਆ ਵਾਂ ਬੱਬੂ ਮਾਂ ਦਾ, ਫਿਰ ਤੁਹਾਡੀਆਂ ਫਰਮਾਇਸ਼ਾਂ ਮੈਨੂੰ ਪਤਾ ਹੁਣ ਸ਼ੁਰੂ ਹੋਣ ਵਾਲੀਆਂ। ਖਿੱਚ ਦੇ ਗਏ ਮੀਟਰ, ਅੱਜ ਢਿੱਲਾ ਨਹੀਂ ਪੈਣ ਦੇਣਾ।

0: ਕਿਆ ਬਾਤ ਹੈ ਜੀ, ਅਤੇ ਮਾਹੌਲ ਪੂਰਾ ਬਣਿਆ ਪਿਆ ਟਰੱਕ ਵਾਲਿਆਂ ਦਾ, ਅਤੇ ਟਰੱਕ ਵਾਲਾ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਦੀ ਕੋਈ ਗੱਲਬਾਤ ਸਾਂਝੀ ਜ਼ਰੂਰ ਕਰੋ ਸਾਡੇ ਨਾਲ। 200-400-780-8080 'ਤੇ ਜਾਂ ਕੋਈ ਉਬਰ ਕਰ ਰਿਹਾ ਜਾਂ ਕੋਈ ਟੈਕਸੀ ਚਲਾ ਰਿਹਾ, ਸਾਨੂੰ ਕਈ ਵਾਰੀ ਆਪਣੇ ਨਾਲ ਕੋਈ ਇੱਦਾਂ ਦਾ ਸੀਨ ਹੋਇਆ ਹੁੰਦਾ ਅਤੇ ਆਪਾਂ ਨੂੰ ਹੁੰਦਾ ਕਿ ਆਪਾਂ ਸਾਰਿਆਂ ਨੂੰ ਇਹਦੇ ਬਾਰੇ ਚਾਨਣਾ ਜ਼ਰੂਰ ਪਾਈਏ, ਅਤੇ ਜੇ ਤੁਹਾਡੇ ਹੋਈ ਹੈ ਕੋਈ ਇੱਦਾਂ ਦੀ ਗੱਲਬਾਤ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। 200-400-780-8080 'ਤੇ ਤੁਸੀਂ ਸਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਕਿ ਕੀ ਹੱਡ ਬੀਤੀਆਂ ਹੁੰਦੀਆਂ ਨੇ ਟਰੱਕ ਦੀ ਲਾਈਫ ਦੇ ਵਿੱਚ, ਕਿੰਨਾ ਕਿੰਨਾ ਹਾਰਡ ਟਾਈਮ ਹੁੰਦਾ ਆ, ਅਤੇ ਆਪਾਂ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਜਾਣਾ। ਅਤੇ 2100 'ਤੇ ਪਹੁੰਚ ਚੁੱਕੇ ਹੋ, ਟਿਕਟਾਕ ਵਾਲਿਓ ਖਿੱਚ ਦਿਓ ਕੰਮ, 3000 ਆਪਾਂ ਨੂੰ ਲਾਈਕ ਕਿਹਾ ਤੁਹਾਨੂੰ, ਫਿਰ ਤੁਹਾਡੀਆਂ ਡਿਮਾਂਡਾਂ ਬਸ ਸ਼ੁਰੂ ਕਰ ਦੇਣੀਆਂ, ਅਤੇ ਥੋੜ੍ਹੇ ਜਿਹੇ ਰਹਿ ਗਏ ਆ, 900 ਰਹਿ ਗਿਆ, ਅਤੇ ਖਿੱਚ ਦਿਓ ਕੰਮ ਤੁਸੀਂ ਇੱਧਰੋਂ ਵੀ, ਅਤੇ ਫਿਰ ਮੈਨੂੰ ਪਤਾ ਤੁਹਾਡੀਆਂ ਬੈਕ ਟੂ ਬੈਕ ਡਿਮਾਂਡਾਂ ਆਈ ਜਾਣੀਆਂ। ਉਦੋਂ ਪਹਿਲਾਂ ਆਪਾਂ ਜਿੰਨੇ ਵੀ ਕਾਲਰ ਆਪਣੇ ਜੁੜਨੇ ਨੇ ਸਾਰਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਰਹਿਣਾ, ਅਤੇ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਗਾਣੇ
0: ਦਾ ਨਾਮ ਹੈਗਾ ਯਾਰਾਂ ਦਾ ਟਰੱਕ ਬੱਲੀਏ।
1: ਹਾਂ, ਯਾਰਾਂ ਦਾ ਟਰੱਕ ਬੱਲੀਏ
0: ਜਰੂਰ ਲਾਵਾਂਗੇ ਜੀ, ਜਰੂਰ।
1: ਤੇ ਇੱਕ ਸੁਰਿੰਦਰ ਸ਼ਿੰਦੇ ਦਾ ਵੀ ਹੈਗਾ,
0: ਜੀ ਟੀ ਰੋਡ
1: ਤੇ ਦਹਾਈਆਂ ਪਾਵੇ। ਇਹ ਤਾਂ ਕਹਿੰਦੇ ਸੀ ਉਹ ਨਵਾਂ ਲੈ ਲਿਆ
0: ਧੰਨਵਾਦ ਜੀ, ਤੁਸੀਂ ਇਹਨਾਂ ਨਾਲ ਪਿਆਰ ਕਰਦੇ ਹੋ, ਤੇ ਤੁਹਾਡੀਆਂ ਬੈਕ ਟੂ ਬੈਕ ਫਰਮਾਇਸ਼ਾਂ ਜ਼ਰੂਰ ਆਪਾਂ ਪੂਰੀਆਂ ਕਰਦੇ ਰਹਿਣਾ, ਤੇ ਯਾਰਾਂ ਦਾ ਟਰੱਕ ਜੀ ਰੋਡ ਤੇ ਦੁਹਾਈਆਂ ਪਾਵੇ, ਕੁਲਦੀਪ ਮਾਨਕ ਜੀ ਦਾ।

0: Listen to 92.7 FM CKJS on the iHeartRadio app. Get the app for free in your app store now. Search iHeartRadio.
1: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਜੀ ਟੀ ਰੋਡ 'ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬਲੀਏ। ਬਿਲਕੁਲ ਇਹ ਉਹ ਟਾਈਮ ਦੇ ਗਾਣੇ ਨੇ ਜਿਹੜੇ ਆਪਾਂ ਬਹੁਤ ਸਾਰੇ ਸੁਣਦੇ ਸੀ ਅਤੇ ਸਦਾ ਬਹਾਰ ਗਾਣੇ ਨੇ। ਅਤੇ ਜੱਟ ਜਿਮਸ ਬੌਂਡ ਜੀ ਕਹਿ ਰਹੇ ਨੇ ਕਿ ਤੁਸੀਂ ਟਾਕ ਸ਼ੋਅ ਜ਼ਰੂਰ ਕਰੋ। ਬਿਲਕੁਲ ਕੱਲ੍ਹ ਨੂੰ ਆਪਣੇ ਨਾਲ ਡਾਕਟਰ ਸੇਖੋਂ ਜੀ ਹੋਣਗੇ ਵੀਰੇ, ਆਪਾਂ ਕੋਈ ਨਾ ਕੋਈ ਸਪੈਸ਼ਲ ਟੋਪਿਕ ਲੈ ਕੇ ਆਉਂਦੇ ਹੁੰਦੇ ਹਾਂ। ਫਿਰ ਅਗਲੇ ਦਿਨ ਬੁੱਧਵਾਰ ਜਿਹੜੇ ਆਪਣੇ ਰਾਜਮਾਨ ਇੰਸ਼ੋਰੈਂਸ ਵੱਲੋਂ ਆਪ ਸਪੈਸ਼ਲ ਜਿਹੜਾ ਹੁੰਦਾ ਆ ਮਾਨ ਸਾਹਿਬ ਆਪਣੇ ਲਈ ਕੋਈ ਨਾ ਕੋਈ ਸਪੈਸ਼ਲ ਗੱਲਾਂ ਬਾਤਾਂ ਲੈ ਕੇ ਆਉਂਦੇ ਆ, ਹੈਲਥ ਟਿਪ ਵੀ ਲੈ ਕੇ ਆਉਂਦੇ ਆ। ਅਤੇ ਜਿਹੜਾ ਵੀਰਵਾਰ ਦਾ ਦਿਨ ਹੁੰਦਾ ਆ ਉਹਦੇ ਵੀਰਇੰਦਰ ਸਿੰਘ ਬਹਿਲ ਜੀ ਜਾਂ ਸਿਮਰਜੀਤ ਸਿੰਘ ਜੈਸਵਾਲ ਜੀ ਹੁੰਦੇ ਆ। ਅਤੇ ਫਰਾਈਡੇ ਦਾ ਜਿਹੜਾ ਆਪਣਾ ਪ੍ਰੋਗਰਾਮ ਹੁੰਦਾ, ਜਿਹੜਾ ਸਪੈਸ਼ਲ ਬੀਟ ਸੌਂਗ ਹੁੰਦੇ, ਨੱਚਣ ਟੱਪਣ ਦਾ ਪ੍ਰੋਗਰਾਮ ਹੁੰਦਾ। ਅਤੇ ਸੈਟਰਡੇ ਦੇ ਦਿਨ ਆਪਣੇ ਨਾਲ ਹੂਰ ਹੁੰਦੀ ਆ। ਅਤੇ ਪਲੀਜ਼ ਤੁਸੀਂ ਕੋਈ ਵੀ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਹਰ ਦਿਨ ਇੱਕ ਡਿਫਰੈਂਟ ਟੇਸਟ ਅਤੇ ਡਿਫਰੈਂਟ ਟੋਪਿਕ ਅਤੇ ਇਨਫੋਰਮੇਸ਼ਨ ਅਤੇ ਨੌਲੇਜ ਦੇ ਨਾਲ ਆਪਾਂ ਰੂਬਰੂ ਹੁੰਦੇ ਰਹਿੰਦੇ ਹਾਂ। ਅਤੇ ਅੱਜ ਦਾ ਜਿਹੜਾ ਆਪਣਾ ਟੋਪਿਕ ਚੱਲ ਰਿਹਾ ਟਰੱਕ ਵਾਲਿਆਂ ਦੀ ਲਾਈਫ ਚੱਲ ਰਹੀ ਹੈ ਕਿ ਕਿੱਦਾਂ ਦੀ ਹੁੰਦੀ ਆ। ਅਤੇ ਤੁਸੀਂ ਵੀ ਜ਼ਰੂਰ ਦੱਸਿਓ ਅਤੇ ਤੁਸੀਂ ਵੀ ਗੱਡੀ ਗੁੱਡੀ ਚਲਾਉਂਦੇ ਹੋਵੋਗੇ ਸ਼ਹਿਰ ਦੇ ਵਿੱਚ ਜਾਂ ਟੈਕਸੀ ਜਾਂ ਕੁਝ ਵੀ ਉਬਰ ਜਾਂ ਤੁਹਾਡੇ ਕੋਈ ਫਰੈਂਡ ਚਲਾਉਂਦੇ ਹੋਣਗੇ ਟਰੱਕ ਵਗੈਰਾ, ਉਹਨਾਂ ਨੇ ਤੁਹਾਨੂੰ ਕੋਈ ਸਟੋਰੀ ਸੁਣਾਈ ਹੋਵੇ, ਜ਼ਰੂਰ ਸਾਡੇ ਨਾਲ ਸਾਡੇ ਭਰਾ ਸਾਂਝੇ ਕਰਿਓ 204-780 81-81 ਦੇ ਉੱਤੇ। ਅਤੇ ਦੋ ਕਾਲਰ ਜੁੜ ਚੁੱਕੇ ਨੇ, ਆਪਾਂ ਦੋਨੇ ਕਾਲਾਂ ਅਟੈਂਡ ਕਰ ਲਈਏ। ਸਭ ਤੋਂ ਪਹਿਲਾਂ ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਗੈਵੀ, ਕੀ ਹਾਲ ਚਾਲ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਹਾਂਜੀ ਗੈਵੀ, ਅੱਜ ਮੇਰੇ ਲਈ ਇੱਕ ਹੈਪੀ ਬਰਥਡੇ ਦਾ ਗਾਣਾ ਲਾ ਦਿਓ।
1: ਓ ਹੈਪੀ ਬਰਥਡੇ ਹੈ ਤੁਹਾਡਾ? ਆ
2: ਨਹੀਂ, ਮੇਰਾ ਨਹੀਂ ਹੈ।
1: ਹਾਂਜੀ,
2: ਮੇਰੇ ਬਹੁਤ ਪਿਆਰੇ ਡੌਗੀ ਦਾ, ਮੇਰਾ ਬੇਟਾ ਆ ਉਹ।
1: ਹਾਂਜੀ ਹਾਂਜੀ,
2: ਉਹਦਾ 6ਵਾਂ ਬਰਥਡੇ ਹੈ।
1: ਕੀ ਬਾਤ ਹੈ ਜੀ, ਜ਼ਰੂਰ ਲਾਵਾਂਗੇ ਜੀ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ,
3: ਰਿਸ਼ਤਾ ਕਰਾਵਾਂ ਤੈਨੂੰ ਸਾਲ ਜੀ।
1: ਹਾਂਜੀ ਹਾਂਜੀ,
3: ਇੱਕ ਹੈਗਾ ਜੱਟ ਜੇ ਕਰ ਦੇਣਾ ਡਰਾਈਵਰੀ ਤੇਰੇ ਖਰਚੇ ਕਿਵੇਂ ਚੱਕਦਾ ਪਤਾ ਨਹੀਂ ਆਇਆ ਜੀ।
1: ਹਾਂਜੀ ਹਾਂਜੀ, ਦੋਨੇ ਦੋਨੇ ਸਿਲੈਕਟ ਕੀਤੇ ਹੋਏ ਆ। ਹਾਂਜੀ,
3: ਕੱਟੂ ਵਾਲੇ ਭੁੱਲਰ ਦਾ ਲਿਖਿਆ।
1: ਹਾਂਜੀ ਹਾਂਜੀ ਹਾਂਜੀ, ਦੋਨੇ ਸਿਲੈਕਟ ਕੀਤੇ ਹੋਏ ਆ। ਹਾਂਜੀ, ਜ਼ਰੂਰ ਪਲੇ ਕਰਦੇ ਆਪਾਂ ਜੀ। ਓਕੇ ਜੀ, ਧੰਨਵਾਦ। ਦੇਖੋ ਆਪਣੇ ਹਨਾ ਕਿੰਨੀ ਚੋਇਸ ਮਿਲਦੀ ਆ। ਮੈਂ ਵੀ ਇਹ ਤੁਹਾਡੇ ਲਈ ਪਲੇ ਲਿਸਟ 'ਚ ਰੈਡੀ ਕਰਕੇ ਬੈਠਾ ਹੋਇਆ ਕਿ ਇਹ ਗੀਤ ਆਪਾਂ ਪਲੇ ਕਰਨੇ ਆ। ਅਤੇ ਇੱਦਾਂ ਹੀ ਸਾਨੂੰ ਬੈਕ ਟੂ ਬੈਕ ਕਾਲਾਂ ਕਰਦੇ ਰਹੋ, ਰਿਸਪੋਂਸ ਦਿੰਦੇ ਰਹੋ, ਕਿਉਂਕਿ ਜਿਹੜਾ ਰੇਡੀਓ ਧਮਾਲ ਦਾ ਸ਼ੋਅ ਹੈ ਤੁਹਾਡੇ ਸਾਰਿਆਂ ਕਰਕੇ ਹੀ ਆ। ਅਤੇ ਆਪਣਾ ਇੱਕ ਫੈਮਿਲੀ ਸ਼ੋਅ ਹੁੰਦਾ, ਅਤੇ ਤੁਸੀਂ ਆਪਦਾ ਯੋਗਦਾਨ ਜ਼ਰੂਰ ਪਾਇਆ ਕਰੋ ਕਾਲ ਕਰਕੇ। ਇੱਕ ਹੋਰ ਆਪਣੇ ਨਾਲ ਕਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ, ਉਹ ਗੈਰੀ ਸਾਹਿਬ ਜੀ, ਇੱਕ ਨਾ ਕੱਲ ਮਾਂ ਦਾ ਦਿਨ ਲੰਘ ਕੇ ਗਿਆ।
1: ਹਾਂਜੀ,
3: ਤੇ ਕੁਲਦੀਪ ਮਾਨਕ ਦਾ ਗਾਣਾ ਮਾਂ ਹੁੰਦੀ ਆ ਮਾਂ ਦੁਨੀਆ ਵਾਲੇ।
1: ਆਪਾਂ ਸੈਟਰਡੇ ਦਾ ਸ਼ੋਅ ਵੀ ਪਿਛਲੇ ਵੀਕ 'ਚ 3 ਸ਼ੋਅ ਆਪਾਂ ਸਿਰਫ ਮਾਂ ਦੇ ਹੀ ਰੱਖੇ ਸੀ, ਆਪਾਂ ਸਪੈਸ਼ਲ ਮਾਂ ਦੇ ਗਾਣੇ ਹੀ ਪਲੇ ਕੀਤੇ ਸੀ। ਕੱਲ੍ਹ ਦਾ ਜਿਹੜਾ ਸੈਟਰਡੇ ਦਾ ਸ਼ੋਅ ਸੀ ਉਹਦੇ 'ਚ ਤਾਂ ਹੋਰ ਵੀ ਰੋਪੀ ਸੀ ਆ ਗਾਣਾ ਸੁਣ ਕੇ, ਤੁਸੀਂ ਮਿਸ ਕਰ ਗਏ ਲੱਗਦਾ।
3: ਉਹਦੇ ਫਿਰ ਯਾਰ ਮੈਂ ਮਿਸ ਕਰ ਗਿਆ ਜੀ, ਅੱਜ ਲਾਸ ਆ ਰਿਹਾ ਤੇ।
1: ਹਾਂਜੀ, ਅੱਜ ਆਪਾਂ ਤੁਸੀਂ ਡਰਾਈਵ ਕਰ ਰਹੇ ਹੋ?
3: ਜੀ ਹਾਂ।
1: ਦੇਖੋ ਆਪਾਂ ਤੁਹਾਡੇ ਲਈ ਸਪੈਸ਼ਲ ਗੀਤ ਲੈ ਕੇ ਆਏ ਹੋਏ ਹਾਂ ਟਰੱਕਾਂ ਦਾ, ਜਿਹੜਾ ਗੀਤ ਜਾਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ, ਚਾਹੇ ਉਬਰ ਚਲਾ ਰਹੇ ਹੋ ਜਾਂ ਟੈਕਸੀ ਚਲਾ ਰਹੇ ਹੋ ਜਾਂ ਵੈਸੇ ਗੱਡੀ ਚਲਾਉਂਦੇ ਹਾਂ, ਅਤੇ ਉਹਦੇ ਰਿਲੇਟਡ ਆਪਾਂ ਅੱਜ ਗਾਣੇ ਪਲੇ ਕਰ ਰਹੇ ਹਾਂ।
3: ਓਕੇ,
1: ਹਾਂਜੀ ਹਾਂਜੀ, ਓਕੇ ਜੀ, ਧੰਨਵਾਦ ਜੀ।
3: ਓਕੇ ਮਿਹਰਬਾਨੀ,
1: ਓਕੇ ਜੀ, ਧੰਨਵਾਦ ਜੀ। ਅਤੇ ਬਿਲਕੁਲ ਆਪਾਂ ਸੈਟਰਡੇ ਦਾ ਸ਼ੋਅ ਜਿਹੜਾ ਇੱਕ ਮਦਰ ਡੇ ਨੂੰ, ਵੈਸੇ ਤਾਂ ਹਰ ਇੱਕ ਦਿਨ ਹੀ ਮਾਂ ਦਾ ਆ, ਅਤੇ ਜਿਹੜਾ ਮੰਡੇ ਹੁੰਦਾ ਉਹ ਵੀ ਮੰਮੀ ਦਾ ਦਿਨ ਹੀ ਹੁੰਦਾ। ਮੰਡੇ ਨੂੰ ਤਾਂ ਮੈਂ ਤਾਂ ਮੋਮ ਡੇ ਹੀ ਕਹਿੰਦਾ ਹੁੰਦਾ, ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਸੈਟਰਡੇ ਸੰਡੇ ਦੀ ਜਿਹੜੀ ਛੁੱਟੀ ਆ ਜਾਂਦੀ ਹੁੰਦੀ ਫਿਰ, ਅਤੇ ਮੰਡੇ ਉੱਠਣ ਨੂੰ ਜੀ ਨਹੀਂ ਕਰਦਾ, ਫਿਰ ਮੰਮੀ ਕੁੱਟ ਕੁੱਟ ਕੇ ਉਠਾਉਂਦੀ ਸੀਗੀ। ਤਾਂ ਆਪਾਂ ਨੂੰ ਕਾਫੀ ਜਣੇ ਟਿਕਟੋਕ 'ਤੇ ਪੁੱਛ ਰਹੇ ਕਿ ਕਿਹੜੇ ਨੰਬਰ 'ਤੇ ਕਾਲ ਕਰਨੀ ਆ ਵੀਰੇ। 204-780-81-81 ਦੇ ਉੱਤੇ ਤੁਸੀਂ ਕਾਲ ਕਰਨੀ ਆ। ਮਨਜੀਤ ਕੌਰ ਗਿੱਲ ਜੀ ਕਹਿ ਰਹੇ ਨੇ ਪਲੀਜ਼ ਮਾਂ ਸੌਂਗ। ਅਸੀਂ ਨਾ ਬਹੁਤ ਸੌਂਗ ਲਾਸਟ ਵੀਕ ਪਲੇ ਕਰਦੇ ਸੀ, ਪਰ ਟਰਾਈ ਕਰਾਂਗੇ ਅੱਜ ਦੇ ਦਿਨ ਵੀ ਆਪਾਂ ਕੋਈ ਨਾ ਕੋਈ ਪਲੇ ਕਰਕੇ, ਕਿਉਂਕਿ ਹਰ ਇੱਕ ਦਿਨ ਮਾਂ ਦਾ ਆ ਤੁਹਾਡੇ ਲਈ, ਹਰ ਇੱਕ ਦਿਨ ਅਤੇ ਹਰ ਦਿਨ ਹੀ ਆਪਾਂ ਕੋਈ ਨਾ ਕੋਈ ਗਾਣਾ ਮਾਂ ਦਾ ਜ਼ਰੂਰ ਪਲੇ ਕਰਿਆ ਕਰਾਂਗੇ ਸਟਾਰਟਿੰਗ ਹੋਰ ਦੇ ਵਿੱਚ। ਉੱਤੇ ਆਪਾਂ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਜੀ ਭਾਈ ਜੀ, ਇੱਕ ਗੀਤ ਲਾ ਦਿਓ ਨਛੱਤਰ ਛੱਤਾ ਦਾ।
1: ਹਾਂਜੀ,
4: ਟਾਲੀਆਂ ਦੇ ਪੱਤੇ ਝਾੜਦੀ।
1: ਟਾਲੀਆਂ
4: ਦੇ ਪੱਤੇ ਝਾੜਦੇ?
1: ਅੱਛਾ, ਨਹੀਂ ਅੱਜ ਟਰੱਕਾਂ ਵਾਲਾ ਆਪਾਂ ਸਪੈਸ਼ਲ ਰੱਖਿਆ ਹੋਇਆ, ਆਪਾਂ ਟਰੱਕਾਂ ਦੇ,
4: ਟਰੱਕਾਂ ਵਾਲਿਆਂ ਦੇ ਜੀ।
1: ਅੱਛਾ, ਟਰੱਕਾਂ ਵਾਲਿਆਂ ਦਾ ਗੀਤ ਇਹ?
4: ਹਾਂਜੀ, ਟਾਲੀਆਂ ਦੇ ਪੱਤੇ ਜਾਵੇ ਝਾੜਦਾ।
1: ਅੱਛਾ, ਟਾਲੀਆਂ ਦੇ ਪੱਤੇ ਜਾਂਦਾ ਝਾੜਦਿਆਂ।
4: ਹਾਂਜੀ ਹਾਂਜੀ, ਨਛੱਤਰ ਛੱਤਰ ਦਾ ਜੀ।
1: ਹਾਂਜੀ, ਜ਼ਰੂਰ ਲਾਵਾਂਗੇ ਜੀ।
4: ਓਕੇ ਬਾਈ ਜੀ,
1: ਓਕੇ ਜੀ। ਤੇ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਉਹ ਵੀ ਆਪਾਂ ਅਟੈਂਡ ਕਰ ਲਈਏ। ਤੇ ਟਾਹਲੀਆਂ ਦੇ ਪੱਤੇ ਜਾਂਦਾ ਝਾੜ ਦਾ ਨਛੱਤਰ ਛੱਤਾ ਜੀ ਦਾ ਜਿਹੜਾ ਇਹ ਗੀਤ ਹੈ, ਇਹ ਵੀ ਆਪਾਂ ਜ਼ਰੂਰ ਲਾਵਾਂਗੇ। ਅਤੇ ਉਸ ਤੋਂ ਪਹਿਲਾਂ ਨੈਕਸਟ ਕਾਲਰ ਆਪਾਂ ਅਟੈਂਡ ਕਰਕੇ, ਅਤੇ ਤੁਹਾਡੀ ਜਿਹੜੀ ਪਲੇਲਿਸਟ ਰੈਡੀ ਹੋ ਚੁੱਕੀ ਆ, ਇਹ ਵੀ ਆਪਾਂ ਬੈਕ ਟੂ ਬੈਕ ਸਾਰਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ, ਅਤੇ ਨਾਲ ਦੀ ਨਾਲ ਕਾਲਰ ਜ਼ਰੂਰ ਅਟੈਂਡ ਕਰ ਦੇਣਾ। ਰੇਡੀਓ ਤੋਂ ਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ ਬਾਈ ਜੀ, ਉਹ ਸਰਦੂਲ ਸਿਕੰਦਰ ਦਾ ਅਮਰ ਨੂਰੀ ਦਾ ਗਾਣਾ ਤੇਰਾ ਲਿਖ ਦੋ ਸ਼ਪੈਦਿਆਂ ਤੇ ਨਾ ਜਿੰਨੇ ਵੀ ਜੀਟੀ ਰੋਡ ਦੇ ਉੱਤੇ।
1: ਅੱਜ ਟਰੱਕਾਂ ਦਾ ਦੱਸੋ ਤੁਸੀਂ, ਟਰੱਕ ਵਾਲਾ ਕੀ ਦੱਸੋ?
3: ਇਹ ਟਰੱਕਾਂ ਵਾਲਿਆਂ ਦਾ ਹੀ ਆ, ਟਰੱਕ ਹੀ ਜੀਟੀ ਰੋਡ ਤੇ ਕਰਦਾ ਉਹ ਗਾਣਾ ਜਾਂਦਾ ਗਾਉਂਦਾ।
1: ਅੱਛਾ ਜੀ, ਅੱਛਾ ਟਰੱਕ ਤੇ ਕਹਿੰਦਾ ਜਾਂਦਾ ਜੀਟੀ ਰੋਡ ਦੇ ਉੱਤੇ ਜਾਂਦਾ ਤੇ। ਕੀ ਗਾਣੇ ਦਾ ਨਾਮ ਕੀ ਆ?
3: ਤੇਰਾ ਲਿਖ ਦੋ ਸ਼ਪੈਦਿਆਂ ਤੇ ਨਾ ਜਿੰਨੇ ਵੀ ਜੀਟੀ ਰੋਡ ਦੇ ਉੱਤੇ।
1: ਅੱਛਾ ਜੀ, ਠੀਕ ਹੈ ਜੀ। ਇਹ ਆਪਾਂ ਲਾਸਟ ਵੀਕ ਵੀ ਪਲੇ ਕੀਤਾ ਸੀ, ਤੁਸੀਂ ਕਰਵਾਇਆ ਸੀ ਕਿ ਹੋਰ ਕਿਸੇ ਨੇ ਕਰਵਾਇਆ ਸੀ?
3: ਹੋਰ ਕਿਸੇ ਨੇ ਕਰਵਾਇਆ ਹੋਣਾ, ਮੈਂ ਤਾਂ।
1: ਅੱਛਾ ਜੀ, ਅੱਛਾ, ਚਲੋ ਤੁਸੀਂ ਮਿਸ ਕਰ ਗਏ ਸੀ, ਅੱਜ ਨਾ ਕਰਿਓ ਫਿਰ। ਨਾ ਅੱਜ ਤਾਂ ਨੀ, ਅੱਜ
3: ਤਾਂ
1: ਚਾਹ ਚੁੱਕੀ ਕੇ ਬੈਠੇ ਨੇ। ਕਾਲ ਨੀ ਦੇਖੋ, ਮੈਂ ਤੁਹਾਡੀ ਕਿਸੇ ਦੀ ਮਿਸ ਜਾਣ ਦਿੰਦਾ ਪਿਆ। ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
3: ਠੀਕ ਠਾਕ ਹੋ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
3: ਮੈਂ ਤਾਂ ਭਾਈ ਉੱਪਰ ਚਲਾਉਂਦਾ ਹੁੰਦਾ।
1: ਹਾਂਜੀ ਹਾਂਜੀ।
3: ਤੇ ਆਪਣੀਆਂ ਕੁੜੀਆਂ ਬਹਿੰਦੀਆਂ ਪੰਜਾਬੀ, ਹਨਾ?
1: ਹਾਂਜੀ ਹਾਂਜੀ।
3: ਇਹਨਾਂ ਨੂੰ ਯਾਰ ਪਤਾ ਨੀ ਕੀ ਪ੍ਰੋਬਲਮ ਹੈ, ਇਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਦੋ, ਕਦੇ ਇਹਨਾਂ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਨੀ ਦੇਣਾ, ਹਨਾ?
1: ਹਾਂਜੀ।
3: ਕਦੇ ਇਹਨਾਂ ਨੂੰ ਹੈਲੋ ਕਹਿ ਦੋ ਤਾਂ ਨੀ ਜਵਾਬ ਦੇਣਾ, ਇਕੱਲੇ ਆਪਣੀਆਂ ਜੀ।
1: ਹਾਂਜੀ,
3: ਇਹ ਜਿਹੜੀ ਜਿਹੜੀ ਵੱਡੀ ਪ੍ਰੋਬਲਮ ਹੈ ਇਹ, ਵੀ ਜੇ ਆਪਾਂ ਇਹ ਰਿਸਪੈਕਟ ਦਿੰਦੇ ਹਾਂ, ਹਨਾ?
1: ਹਾਂਜੀ ਹਾਂਜੀ।
3: ਵੀ ਆਪਾਂ ਜੀ ਆਇਆ ਕਹਿੰਦੇ ਆ ਭੈਣੇ ਸਤਿ ਸ੍ਰੀ ਅਕਾਲ, ਹਨਾ?
1: ਹਾਂਜੀ ਹਾਂਜੀ।
3: ਜਮਾ ਹੀ ਨੀ ਜਵਾਬ ਹੀ ਨੀ ਦਿੰਦੇ, ਤੇ ਹੋਰ ਤੁਸੀਂ ਨਾਲ ਗੋਰੀਆਂ ਬੈਠੀਆਂ ਉਹਦੇ ਨਾਲ ਦੀ ਨਾਲ ਹੈਲੋ ਹਾਏ ਸਤਿ ਸ੍ਰੀ ਅਕਾਲ ਹਾਂ ਉਮਰ ਸਾਰਾ ਕੁਝ ਕਹਿੰਦੀਆਂ, ਹਨਾ?
1: ਹਾਂਜੀ, ਕਿੰਨਾ ਵਧੀਆ ਟ੍ਰੀਟ ਕਰਦੇ ਨੇ ਉਹ।
3: ਹਾਂ, ਤੇ ਆਪਣੇ ਯਾਰ ਪਤਾ ਹੀ ਨੀ ਕੀ ਇਹਨਾਂ ਨੂੰ ਹੁੰਦਾ, ਵੀ ਆਪਾਂ ਯਾਰ ਇਹ ਤਾਂ ਹੈ ਨੀ ਕਿ ਸਾਰੇ ਕੁਝ ਹੀ ਆ ਭੈਣ ਭਰਾ ਇੱਥੇ।
1: ਹਾਂਜੀ ਹਾਂਜੀ।
3: ਵੀ ਇਹਨਾਂ ਨੂੰ ਚਾਹੀਦਾ ਥੋੜਾ ਜਿਹਾ ਵੀ ਇੱਕ ਦੂਜੇ ਨੂੰ ਨਾ ਵੀ ਐਪਰੀਸ਼ੀਏਟ ਕਰਨਾ ਚਾਹੀਦਾ, ਵੀ ਬੁਲਾਇਆ ਮੈਨੂੰ ਤੇ ਯਾਰ ਮੈਂ ਵੀ ਅੱਗੋ ਜਵਾਬ ਦੇਵਾਂ ਸਤਿ ਸ੍ਰੀ ਅਕਾਲ ਦਾ, ਹਨਾ?
1: ਹਾਂਜੀ ਹਾਂਜੀ।
3: ਇਹ ਮੈਂ ਮੋਸਟਲੀ ਆਪਣੇ ਚ ਦੇਖ ਰਿਹਾ ਬਹੁਤ ਜ਼ਿਆਦਾ, ਇਹਨਾਂ ਨੂੰ ਪਤਾ ਨੀ ਕਿਹੜੀ ਗੱਲ ਦੀ ਏਦਾਂ ਦਿਮਾਗ ਦੇ ਵਿੱਚ ਚੱਲਦਾ, ਹਨਾ?
1: ਹਾਂਜੀ, ਇਹ ਕੀ ਚੱਕਰ ਹੈ, ਕਿਉਂ ਇਹ ਚੀਜ਼ ਆ ਤੁਹਾਡੇ ਅਕੋਰਡਿੰਗ, ਮਤਲਬ ਕਿਉਂ ਏਦਾਂ ਹੁੰਦਾ ਹੈ, ਇਹ ਈਗੋ ਆ ਕਿ?
3: ਮੈਂ ਤਾਂ ਸਮਝ ਨਹੀਂ ਪਾ ਰਿਹਾ ਯਾਰ ਇਹ ਹੋਰ। ਹਾਂ, ਹੁਣ ਕੋਈ ਇੱਥੇ ਆਪਣਾ ਕੋਈ ਹੋਰ ਡਰਾਈਵਰ ਹੋਵੇ, ਹਨਾ?
1: ਹਾਂਜੀ,
3: ਦੂਸਰੀ ਕਮਿਊਨਿਟੀ ਦਾ।
1: ਹਾਂਜੀ,
3: ਤੇ ਉਹਨਾਂ ਨੂੰ ਪੁੱਛੀ ਜਾਓ, ਕਹਿੰਦੇ ਯਾਰ ਬੜੀਆਂ ਗੱਲਾਂ ਮਾਰਦੇ ਆ ਤੁਹਾਡੇ ਨਾਲ, ਐਂ ਦੱਸਦੇ ਨੇ।
1: ਅੱਛਾ ਜੀ,
3: ਤੇ ਹੁਣ ਐਂ ਆਪਾਂ ਕਹਿ ਨੀ ਨਾ ਸਕਦੇ ਕਿ ਕਿਸੇ ਨੂੰ ਕੁਛ।
1: ਹਾਂਜੀ ਹਾਂਜੀ,
3: ਪਰ ਇਹ ਆ ਵੀ ਸਾਰੇ ਵੀ ਐਂ ਨੀ ਹੁੰਦਾ ਹੈਗਾ ਵੀ ਇੱਕ ਦੂਜੇ ਨੂੰ ਚਾਹੀਦਾ ਜੇ ਤੁਹਾਨੂੰ ਕੋਈ ਵਾਲਾ ਬੁਲਾਉਂਦਾ।
1: ਆਪਣੇ
3: ਚ ਪਤਾ ਨੀ ਕਿਉਂ ਐ ਚੱਲ ਰਹੇ ਆ।
1: ਠੀਕ ਹੈ ਜੀ,
3: ਇਹਨਾਂ ਨੂੰ ਹੋਣਾ ਚਾਹੀਦਾ ਥੋੜਾ ਜਿਹਾ, ਤੇ ਗਾਣਾ ਲਾ ਦਿਓ ਬਈ ਕੋਈ ਚੱਕ ਮਾਜਾ, ਹਨਾ?
1: ਬਿਲਕੁਲ ਜ਼ਰੂਰ ਲਾਵਾਂਗੇ ਜੀ, ਧੰਨਵਾਦ ਜੀ,
3: ਥੈਂਕ ਯੂ।
1: ਓਕੇ ਜੀ, ਧੰਨਵਾਦ। ਤੇ ਅੱਜ ਇੱਕ ਬਰਥਡੇ ਆ ਜਿਹੜਾ ਉਹਨਾਂ ਲਈ ਸਪੈਸ਼ਲ, ਆਪਾਂ ਪਹਿਲਾਂ ਗੀਤ ਪਲੇ ਕਰ ਦਿੰਦੇ ਹਾਂ ਛੋਟਾ ਜਿਹਾ, ਕਿਉਂਕਿ ਆਪਣਾ ਜਿਹੜਾ ਟਰੱਕਾਂ ਨਾਲ ਸ਼ੋਅ ਆ, ਪਰ ਜਿਹੜਾ ਬਰਥਡੇ ਵਿਸ਼ ਕਰਨੀ ਵੀ ਬਹੁਤ ਜ਼ਰੂਰੀ ਹੈ, ਅਤੇ ਸਾਡੇ ਸਾਰਿਆਂ ਵੱਲੋਂ ਰੇਡੀਓ ਧਮਾਲ ਦੀ ਵੱਲੋਂ, ਫੈਮਿਲੀ ਵੱਲੋਂ, ਅਤੇ ਸਮੂਹ ਸਾਰੇ ਜਿੰਨੇ ਸਾਡੇ ਲਾਈਵ ਦੇਖ ਰਹੇ ਹੋ ਟਿਕਟੋਕ ਦੇ ਉੱਤੇ, ਤੁਹਾਡੇ ਸਾਰਿਆਂ ਵੱਲੋਂ ਵੀ ਆਪਾਂ ਵਿਸ਼ ਕਰ ਦਿੰਦੇ ਹਾਂ ਹੈਪੀ ਬਰਥਡੇ, ਅਤੇ ਜਲਦੀ ਜਲਦੀ ਫਿਰ ਵਾਪਸ ਆਉਂਦੇ ਹਾਂ।

ਬਿਲਕੁਲ ਜੀ, ਤੇ ਗੀਤਾਂ ਦਾ ਸਿਲਸਿਲਾ ਜਿਹੜਾ ਜਾਰੀ ਰਹਿਣਾ, ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਟਿਕਟੋਕ ਦੇ ਉੱਤੇ, ਤੇ ਕਾਲਰ ਕਰ ਕਰਕੇ ਵੀ ਸਾਨੂੰ ਪੂਰਾ ਰਿਸਪੋਂਸ ਦੇ ਰਹੇ ਹੋ ਅੱਜ ਦੇ ਜਿਹੜੇ ਸ਼ੋਅ ਦਾ, ਜਿਹੜਾ ਸਪੈਸ਼ਲ ਆਪਾਂ ਟਰੱਕਾਂ ਲਈ ਰੱਖਿਆ, ਬਹੁਤ ਬਹੁਤ ਧੰਨਵਾਦ ਉਹਦੇ ਲਈ। ਤੇ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਦੱਸ ਗਿਆ ਕਿ ਆਟੋ ਗਲਾਸ ਦੀ ਜਿਹੜੀ ਸ਼ੋਪ ਆ ਉਹਦੀ ਨਵੀਂ ਲੋਕੇਸ਼ਨ ਆ ਚੁੱਕੀ ਹੈ, ਨਵੀਂ ਲੋਕੇਸ਼ਨ ਹੈਗੀ ਜੀ 484 ਸੈਂਟ ਮੈਰੀ ਰੋਡ ਦੇ ਉੱਤੇ, ਨੰਬਰ ਨੋਟ ਕਰ ਲਓ 204-430-8138 ਦੇ ਉੱਤੇ, ਅਤੇ ਟਾਊਨ ਆਟੋ ਬਾਡੀ ਤੁਸੀਂ ਸੰਪਰਕ ਕਰ ਸਕਦੇ ਹੋ। ਟਾਊਨ ਆਟੋ ਬਾਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਆ, ਅਤੇ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਇਆ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ। ਕਿਸੇ ਵੀ ਤਰ੍ਹਾਂ ਦਾ ਐਮ ਪੀ ਆਈ ਦਾ ਤੁਸੀਂ ਕਲੇਮ ਹੋਵੇ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 146 ਇਜ਼ਾਬੇਲ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਨੰਬਰ ਨੋਟ ਕਰ ਲਓ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜੇ ਤੁਹਾਡੀ ਗੱਡੀ ਦਾ ਸ਼ੀਸ਼ਾ ਵਗੈਰਾ ਬਰੋਕ ਹੋ ਚੁੱਕਿਆ, ਟੁੱਟ ਚੁੱਕਿਆ, ਤਾਂ ਤੁਹਾਨੂੰ ਦੱਸ ਦੇ ਕਿ ਤੁਹਾਨੂੰ ਐਮ ਪੀ ਆਈ ਜਾਣ ਦੀ ਲੋੜ ਨਹੀਂ, ਸਿੱਧਾ ਇਹਨਾਂ ਕੋਲ ਚਲੇ ਜਾਓ, ਆਪਣੇ ਆਪ ਤੁਹਾਡਾ ਐਮ ਪੀ ਆਈ ਦਾ ਕਲੇਮ ਜਿਹੜਾ ਓਪਨ ਕਰ ਦੇਣਗੇ। ਬਸ ਤੁਸੀਂ ਵਿਜ਼ਿਟ ਕਰਨਾ ਆ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, ਅਤੇ ਜੇ ਤੁਹਾਡੀ ਗੱਡੀ ਇੰਸ਼ੋਰੈਂਸ ਦੇ ਵਿੱਚ ਰੈਂਟਲ ਗੱਡੀ ਇਨਕਲੂਡ ਹੈ ਨਹੀਂ ਗੀ, ਤਾਂ ਤੁਹਾਨੂੰ ਦੱਸ ਗਏ ਕਿ ਜੇ ਤੁਸੀਂ ਰੇਡੀਓ ਧਮਾਲ ਦੀ ਉੱਥੇ ਰੈਫਰੈਂਸ ਦਿਓਗੇ ਤਾਂ ਤੁਹਾਨੂੰ ਉਹਨੇ ਦਿਨ ਵਾਸਤੇ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ, ਜਿੰਨੇ ਦਿਨ ਗੱਡੀ ਤੁਹਾਡੀ ਰਿਪੇਅਰ ਹੋਊਗੀ। ਤਾਂ ਚਾਹੀਦਾ ਕੀ ਆ, ਬਸ ਵਿਜ਼ਿਟ ਕਰ ਲਓ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ, 204-421-1302 ਦੇ ਉੱਤੇ ਸੰਪਰਕ ਕਰ ਲਓ। ਅਤੇ ਪ੍ਰੈਸਟੀਨ ਡੈਂਟਲ ਵਾਲੇ ਜਿਹੜੇ ਸਪੈਸ਼ਲ ਟ੍ਰੀਟਮੈਂਟ ਕਰਦੇ ਆ ਬੱਚਿਆਂ ਦਾ, ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੰਦਾਂ ਦੀ ਪ੍ਰੋਬਲਮ ਹੋਵੇ, ਦੰਦ ਰਿਮੂਵ ਕਰਾਉਣੇ ਹੋਣ ਜਾਂ ਫਿਲਿੰਗ ਕਰਾਉਣੀ ਹੋਣ, ਇਮਪਲਾਂਟ ਕਰਾਉਣੇ ਹੋਣ, ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਕਲੀਨਿੰਗ ਕਰਾਉਣੀ ਹੋਵੇ, ਤਾਂ ਤੁਹਾਨੂੰ ਦੱਸ ਗਏ ਕਿ ਡਿਜੀਟਲ ਇਹਨਾਂ ਕੋਲ ਆਪਦੀ ਲੈਬ ਆ, ਬਸ 11-15 ਗੇਟਵੇ ਰੋਡ 'ਤੇ ਤੁਸੀਂ ਵਿਜ਼ਿਟ ਕਰਨਾ, 431-317-4444 'ਤੇ ਪ੍ਰੈਸਟੀਨ ਡੈਂਟਲ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੱਕ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਤੋਂ ਮਤਲਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਾਲ ਮਿਸ ਹੋ ਚੁੱਕੀ ਆ, ਪਲੀਜ਼ ਜੇ ਤੁਸੀਂ ਜਦੋਂ ਵੀ ਕਾਲ ਕਰਦੇ ਹੁੰਦੇ ਤਾਂ ਧਿਆਨ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਬੈਕ ਵੋਲੀਅਮ ਆ ਉਹ ਥੋੜ੍ਹੀ ਜਿਹੀ ਘੱਟ ਹੋਵੇ, ਤਾਂ ਕਿ ਤੁਸੀਂ ਸਾਡੇ ਨਾਲ ਜਿਹੜੀਆਂ ਦਿਲ ਦੀਆਂ ਗੱਲਾਂ ਕਰ ਸਕੋ। ਅਤੇ ਟਰਾਈ ਕਰਿਆ ਕਰੋ, ਕਿਉਂਕਿ ਇਹ ਆਪਾਂ ਕਈ ਵਾਰੀ ਸੰਗ ਜਾਂਦੇ ਹਾਂ ਕਿ ਯਾਰ ਮਿਊਟ ਕਰ ਲੈਂਦੇ ਕਿ ਯਾਰ ਕੀ ਬੋਲਾਂ ਕੀ ਬੋਲਾਂ ਕੀ ਬੋਲਾਂ, ਕੁਝ ਨਹੀਂ, ਬਸ ਤੁਹਾਡਾ ਫੈਮਿਲੀ ਸ਼ੋਅ ਅਤੇ ਤੁਹਾਡਾ ਭਰਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਗਿਆ ਵੀ, ਤਾਂ ਸੰਗਿਆ ਨਾ ਕਰੋ, ਬਸ ਇਹ ਸੋਚ ਲਿਆ ਕਰੋ ਕਿ ਆਪਦੇ ਫੈਮਿਲੀ ਮੈਂਬਰ ਨੂੰ ਹੀ ਕਾਲ ਕਰ ਰਹੇ ਹਾਂ, ਕਿਉਂਕਿ ਜਿਹੜਾ ਸ਼ੋਅ ਆ ਇਹ ਫੈਮਿਲੀ ਸ਼ੋਅ ਆ, ਅਤੇ ਫੈਮਿਲੀ ਦੇ ਵਿੱਚ ਗੱਲ ਕਰਨ ਤੋਂ ਕਦੇ ਵੀ ਸੰਗਣਾ ਨਹੀਂ ਚਾਹੀਦਾ। 204-780-8181 ਸੌਖਾ ਜਿਹਾ ਨੰਬਰ ਆ, ਅਤੇ ਡਰਾਈਵਰੀ ਜਿਹੜਾ ਸੌਂਗ ਆ ਤੁਹਾਡਾ ਆਪਾਂ ਰੂਬਰੂ ਕਰ ਦਈਏ ਤੁਹਾਡੇ ਗੁਰਨਾਮ ਭੁੱਲਰ ਦਾ।

0: ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
1: ਕੀ ਗੱਲ ਹੋ ਗਈ?
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਹੈ ਤੇ ਤੁਸੀਂ ਆ ਕਾਗਜ਼ ਚੱਕੀ ਆਉਣੇ ਹੋ। ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
1: ਓ ਸਰਦਾਰਨੀਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਹੈ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
0: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਕਰਨਮਾਨ ਨੂੰ ਕਾਲ ਕਰੋ 204-339-7011। ਬਈ ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
3: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
4: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ।
5: ਬਿਲਕੁਲ ਜੀ, ਤੇ ਧਮਾਲਾਂ ਪੈਂਦੀਆਂ ਰਹਿਣੀਆਂ ਤੇ ਇਹਦੇ ਨਾਲ ਨਾਲ ਹੀ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਰਹੀਆਂ ਨੇ ਬਹੁਤ ਸਾਰੀਆਂ ਟਿਕਟੋਕ ਦੇ ਉੱਤੇ ਵੀ ਦੇਖ ਰਹੇ ਹਾਂ ਆ ਰਹੀਆਂ, ਤੇ ਨਾਲ ਦੀ ਨਾਲ ਕਾਲਾਂ 'ਤੇ ਵੀ ਤੁਸੀਂ ਬਹੁਤ ਸੋਹਣਾ ਰਿਸਪੋਂਸ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਕਿਉਂਕਿ ਅੱਜ ਦਾ ਜਿਹੜਾ ਬੜਾ ਇੰਟਰਸਟਿੰਗ ਜਿਹਾ ਟੋਪਿਕ ਆਪਣਾ, ਜਿਹੜਾ ਟਰੱਕਾਂ ਵਾਲੇ ਜਿਹੜੇ ਆਪਣੇ ਗੀਤ ਮੋਸਟਲੀ ਰਹਿ ਜਾਂਦੇ, ਅਤੇ ਬੜੇ ਘੈਂਟ ਘੈਂਟ ਜਿਹੜੇ ਗੀਤ ਨੇ ਆਪਣਾ ਜੈਸਮੀਨ ਅਖਤਰ ਦਾ ਅਤੇ ਆਰਨੇਤ ਦਾ ਵੀ ਟਰੱਕਾਂ ਵਾਲੇ, ਇਸ ਤੋਂ ਬਾਅਦ ਆਪਾਂ ਪਲੇ ਕਰਦੇ ਹਾਂ। ਅਤੇ ਰਾਜ ਮੁਦਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ, 10 ਸਾਲ ਦਾ ਜਿਨ੍ਹਾਂ ਦਾ ਰੈਜੀਡੈਂਟ ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ 204-963-9484 ਤੇ ਤੁਸੀਂ ਸੰਪਰਕ ਕਰ ਸਕਦੇ। ਇਹਨਾਂ ਦੀ ਜਿਹੜੀ ਵਾਈਫ ਵੀ ਨੇ ਰੀਅਲ ਸਟੇਟ ਦਾ ਕੰਮ ਕਰਦੇ ਨੇ, ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9484 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਆਪਾਂ ਕਾਲਰ ਜ਼ਰੂਰ ਅਟੈਂਡ ਕਰਦੇ ਹਾਂ। ਰੇਡੀਓ ਤੋਂ ਮਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹੀ ਲਾਉਣ ਲੱਗੇ ਸੀਗੇ, ਲਾਦ ਗਏ ਫਿਰ। ਹਾਂਜੀ, ਬੱਬੂ ਮਾਨ ਦਾ ਆਪਾਂ ਪਲੇ ਕਰ ਚੁੱਕੇ ਹਾਂ ਟਰਾਲਾ ਜਿਹੜਾ ਸੀਗਾ, ਤੇ ਆਰਨੇ ਦਾ ਕਰ ਦਿੰਦੇ ਹਾਂ ਜੀ। ਧੰਨਵਾਦ ਜੀ, ਧੰਨਵਾਦ। ਬਿਲਕੁਲ, ਅਤੇ ਇਹਦੇ ਨਾਲ ਨਾਲ ਆਪਾਂ ਤੁਹਾਡੇ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ, ਅਤੇ ਬਣ ਜਾਇਆ ਕਰੋ ਪ੍ਰੋਗਰਾਮ। ਇੱਕ ਦੋ ਤਿੰਨ ਹੁੰਦਾ, ਕਈ ਵਾਰੀ ਤੁਹਾਡਾ ਜਿਹੜਾ ਫੇਵਰਟ ਸੌਂਗ ਹੁੰਦਾ ਉਹ ਮਿਸ ਹੋ ਜਾਂਦਾ, ਤਾਂ ਇੱਕ ਦੋ ਤਿੰਨ ਰੋਜ਼ਾਨਾ ਆਪਾਂ ਤੁਹਾਡੇ ਲਈ ਹਾਜ਼ਰ ਹੁੰਦੇ ਹਾਂ। ਅਤੇ ਸੈਟਰਡੇ ਦਾ ਜਿਹੜਾ ਸ਼ੋਅ ਹੁੰਦਾ 2-5 ਹੁੰਦਾ, ਸਾਰਿਆਂ ਨੂੰ ਪਤਾ, ਅਤੇ 92.7 FM ਫੁੱਲ HD ਜਿਹੜੀ ਕੁਆਲਿਟੀ ਦੇ ਵਿੱਚ, ਜਿੱਦਾਂ ਤੁਸੀਂ ਸਪੋਟੀਫਾਈ ਜਾਂ ਯੂਟਿਊਬ ਦੇ ਉੱਤੇ ਗਾਣੇ ਸੁਣਦੇ, ਸੇਮ ਉੱਦਾਂ ਦੀ ਤੁਹਾਨੂੰ ਵਾਇਸ ਕੁਆਲਿਟੀ ਮਿਲਦੀ ਹੈ। ਤਾਂ 204-780 81-81 ਤੁਸੀਂ ਸਾਨੂੰ ਫਰਮਾਇਸ਼ਾਂ ਕਰ ਸਕਦੇ ਹੋ। ਅਤੇ ਫੋਕਸ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲੀ ਤੁਸੀਂ, ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਔਫਰ ਦੇ ਰਹੇ ਨੇ। ਲਾਈਫ ਡਿਸਬਿਲਟੀ, ਕ੍ਰਿਟੀਕਲ ਸੁਪਰਵੀਜ਼ਾ, ਵਿਸਟਰ ਇੰਸ਼ੋਰੈਂਸ, RRSP, TFSA, RFP, RESP ਜਾਂ ਕਮਰਸ਼ੀਅਲ ਮੋਰਗੇ ਦੇ ਲਈ ਤੁਹਾਨੂੰ ਕੋਈ ਵੀ ਡੀਲ ਚਾਹੀਦੀ ਹੋਵੇ, ਕੋਈ ਵੀ ਔਫਰ ਚਾਹੀਦੀ ਹੋਵੇ, ਜਾਂ ਤੁਸੀਂ ਕੋਈ ਫਾਈਲ ਆਪਦੀ ਓਪਨ ਕਰਾਉਣੀ ਹੋਵੇ, ਜਾਂ ਕੋਈ ਵੈਰੀਫਿਕੇਸ਼ਨ ਕਰਾਉਣੀ ਹੋਵੇ ਕਿ ਜਿਹੜੀ ਤੁਹਾਡੀ ਜਿਹੜੀ ਪੋਲਿਸੀ ਚੱਲ ਰਹੀ ਹੈ ਉਹ ਸਹੀ ਹੈ ਕਿ ਨਹੀਂ, ਇਹਦੇ ਲਈ ਤੁਹਾਨੂੰ ਵੀਰ ਇੰਦਰ ਸਿੰਘ ਬਹਿਲ ਨਾਲ ਸੰਪਰਕ ਕਰਨਾ ਪਊਗਾ 204-230-4431 ਦੇ ਉੱਤੇ, ਜਾਂ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰਨਾ ਪਊਗਾ 204-688-3758 ਦੇ ਉੱਤੇ। ਅਤੇ ਨਾਲ ਦੀ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਆਪਾਂ ਅਟੈਂਡ ਜ਼ਰੂਰ ਕਰ ਲਈਏ। ਰੇਡੀਓ ਤੁਹਾਡਾ ਬਹੁਤ ਸਵਾਗਤ ਹੈ ਜੀ।
6: ਹਾਂਜੀ ਬਾਈ ਜੀ, ਗੁਰਬਖਸ਼ ਗੱਲੋਂ ਆਪ ਜੀ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਕੀ ਹਾਲ ਹੈ ਤੁਹਾਡੇ?
5: ਵਧੀਆ ਵਧੀਆ, ਚੜ੍ਹਦੀ ਕਲਾ ਜੀ।
6: ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ। ਬੜੇ ਮੈਂ ਹੁਣੇ ਉੱਠਿਆ, 2 ਮਿੰਟ ਹੀ ਹੋਏ ਆ।
5: ਹਾਂਜੀ,
6: ਐਂਡ ਬੜੇ ਪਿਆਰੇ ਸੌਂਗ ਲਾ ਰਹੇ ਹੋ।
5: ਧੰਨਵਾਦ ਜੀ, ਧੰਨਵਾਦ।
6: ਟਰੱਕ ਡਰਾਈਵਰਾਂ ਭਰਾਵਾਂ ਦੇ।
5: ਹਾਂਜੀ ਹਾਂਜੀ,
6: ਐਂਡ ਬੜਾ ਆਨੰਦ ਆ ਰਿਹਾ ਜੀ।
5: ਕਿਆ ਬਾਤ ਹੈ ਜੀ।
6: ਚਲੋ ਤੁਹਾਨੂੰ ਇੱਕ ਛੋਟਾ ਜਿਹਾ ਜੋਕ ਸੁਣਾ ਦਿੰਦੇ।
5: ਸੁਣਾਓ ਜੀ, ਸੁਣਾਓ ਜੀ।
6: ਥੈਂਕ ਯੂ ਜੀ। ਆਪਣੇ ਇੰਡੀਆ ਪੰਜਾਬ,
5: ਹਾਂਜੀ,
6: ਆਪਣਾ ਲੋਕਲ ਸਿਟੀ ਬੱਸ ਸੀਗੀ।
5: ਹਾਂਜੀ,
6: ਔਰ ਆਪਣੇ ਇੰਡੀਆ 'ਚ ਤੁਹਾਨੂੰ ਪਤਾ ਕਿ ਬੱਸ ਡਰਾਈਵਰ ਵੀ ਹੁੰਦਾ ਤੇ ਕੰਡਕਟਰ ਵੀ ਹੁੰਦਾ।
5: ਹਾਂਜੀ,
6: ਤੇ ਬੱਸ ਚੱਲ ਰਹੀ ਸੀ।
5: ਹਾਂਜੀ,
6: ਲੋਕੀ ਚੜ ਰਹੇ ਸੀ, ਉਤਰ ਰਹੇ ਸੀਗੇ।
5: ਹਾਂਜੀ,
6: ਤੇ ਉਹ ਜਿਹੜੀ ਬੱਸ ਸੀਗੀ, ਫਰੰਟ ਤੇ ਜਿੱਥੇ ਡਰਾਈਵਰ ਬੱਸ 'ਚ ਡਰਾਈਵ ਕਰਦੇ, ਉਹਦੇ ਨਾਲ ਇੱਕ VIP ਸੀਟ ਸੀਗੀ।
5: ਅੱਛਾ ਜੀ।
6: ਤੇ ਜਿਹੜਾ ਕੋਈ ਰਿਸ਼ਤੇਦਾਰ ਹੋਵੇ, ਚਾਹੇ ਉਹ ਕੰਡਕਟਰ ਦਾ ਹੋਵੇ ਚਾਹੇ ਉਹ ਡਰਾਈਵਰ ਦਾ ਹੋਵੇ, ਉਹਨੂੰ ਫ੍ਰੀ ਰਾਈਡ ਦੇ ਸੀ ਉੱਥੇ ਬਿਠਾ ਕੇ।
5: ਹਾਂਜੀ,
6: ਤੇ ਇੱਕ ਬਾਈ ਜੀ ਚਲੇ ਕੰਡਕਟਰ ਨੂੰ, ਕਹਿੰਦੇ ਜੀ ਆ ਡਰਾਈਵਰ ਭਾਈ ਸਾਹਿਬ ਜਿਹੜੇ ਹੈ ਮੇਰੇ ਕਜ਼ਨ ਬ੍ਰਦਰ ਹੈ।
5: ਹਾਂਜੀ,
6: ਉਹ ਕੰਡਕਟਰ ਸਾਹਿਬ ਕਹਿੰਦੇ ਤੁਸੀਂ ਤਾਂ ਫਿਰ VIP ਹੋ ਜੀ, ਤੁਹਾਨੂੰ ਫ੍ਰੀ ਰਾਈਡ ਮਿਲਣੀ ਹੈ, ਜਾਓ ਜਾ ਕੇ ਆਪਣੇ ਡਰਾਈਵਰ ਭਾਈ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਰੋ ਤੇ ਤੁਹਾਨੂੰ ਉੱਥੇ ਬਿਠਾ ਦੇਣਗੇ।
5: ਅੱਛਾ ਜੀ।
6: ਕਹਿੰਦੇ ਭਾਈ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸਤਿ ਸ਼੍ਰੀ ਅਕਾਲ ਜੀ।
5: ਹਾਂਜੀ,
6: ਉਹ ਦਿਲਾਂ ਬਾਅਦ ਮਿਲਿਓ, ਬੈਠੋ ਆ VIP, ਤੁਹਾਨੂੰ ਫ੍ਰੀ ਰਾਈਡ ਹੈ।
5: ਅੱਛਾ ਜੀ।
6: ਤੇ ਉਹ ਭਾਈ ਸਾਹਿਬ ਨੇ ਹੁਣ ਕਿਹਾ ਮੈਂ ਜਰਾ ਸ਼ੋਅ ਆਫ ਕਰਾਂ ਕਿ ਮੈਂ ਕਿੰਨੀ ਕੁ ਤੇਜ਼ ਬੱਸ ਚਲਾ ਸਕਦਾ।
5: ਅੱਛਾ ਜੀ।
6: ਸਪੀਡ ਦੀ ਲਿਮਿਟ ਤਾਂ 50 ਦੀ ਸੀਗੀ।
5: ਹਾਂਜੀ,
6: ਹੁਣ 50, 60, 70, 80, 90, 100 ਦੀ ਸਪੀਡ ਤੇ ਬੱਸ ਜੀ।
5: ਅੱਛਾ ਜੀ।
6: ਤੇ ਪਾਂ ਪਾਂ ਕਰਦੀ ਜਾ ਰਹੀ ਬਸ।
5: ਹਾਂਜੀ
6: ਕਹਿੰਦੇ ਜਾਂਦੇ ਲੈਵਲ ਭਾਈ ਸਾਹਿਬ ਨੇ ਪੁੱਛਿਆ ਆਪਣੇ ਕਜ਼ਨ ਨੂੰ, ਕਹਿੰਦੇ ਸੋਰੀ ਯਾਰ ਮੈਂ ਭੁੱਲ ਗਿਆ ਤੁਸੀਂ ਕਿੰਨੇ ਭਰਾ ਹੋ? ਉਹ ਕਹਿੰਦੇ ਬਾਈ ਜੀ ਰਾਈਟ ਨਾਓ ਅਸੀਂ ਤਾਂ ਹੈਗੇ ਆ ਪੰਜ ਭਰਾ, ਪਰ ਜਿਸ ਹਿਸਾਬ ਨਾਲ ਤੁਸੀਂ ਬੱਸ ਚਲਾ ਰਹੇ ਹੋ ਲੱਗਦਾ ਉਹ ਚਾਰ ਹੀ ਲੈ ਜਾਣੇ। ਤੁਹਾਡਾ ਭਾਈ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਪਿਆਰਾ ਪ੍ਰੋਗਰਾਮ ਹਰ ਰੋਜ਼ ਦਿੰਦੇ ਹੋ, ਬੈਸਟ ਆਫ ਦਾ
5: ਧੰਨਵਾਦ ਜੀ
6: ਮੈਨੂੰ ਵੀ ਨਹੀਂ ਪੈਗ, ਐਂਡ ਥੈਂਕ ਯੂ ਸੋ ਮਚ ਐਂਡ ਗੋਡ ਬਲੈਸ ਆਲ ਐਂਡ ਐਵਰੀ ਵਨ ਹੈਵ ਅ ਗੁੱਡ ਡੇ।
5: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ,
6: ਥੈਂਕ ਯੂ, ਬਾਏ।
5: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਚਾਚਾ ਜੀ, ਤੁਸੀਂ ਇੰਨਾ ਹੈਲਥ ਇਸ਼ੂ ਆਉਣ ਦੇ ਬਾਵਜੂਦ ਸਾਨੂੰ ਇੰਨਾ ਵਧੀਆ ਪੋਜ਼ਿਟਿਵ ਕਰਦੇ ਹੋ, ਅਤੇ ਜਦੋਂ ਤੁਹਾਡੀ ਕਾਲ ਆਉਂਦੀ ਹੈ ਸਾਨੂੰ ਅਸੀਂ ਸਾਡੀਆਂ ਫੇਸ 'ਤੇ ਸਮਾਈਲ ਆਟੋਮੈਟਿਕ ਆਉਂਦੀਆਂ, ਕਿਉਂਕਿ ਹੱਸਣ ਖੇਡਣ ਲਈ ਸਾਨੂੰ ਕੁਝ ਨਾ ਕੁਝ ਇੰਟਰਸਟਿੰਗ ਜਿਹਾ ਸਾਨੂੰ ਮਿਲਣ ਵਾਲਾ, ਅਤੇ ਤੁਹਾਡੀ ਫਰਮਾਇਸ਼ ਆਈ ਹੈ ਆਰਨੇ ਦਾ ਜਿਹੜਾ ਜੈਸਮੀਨ ਦਾ ਗਾਇਆ ਹੋਇਆ ਟਰੱਕਾਂ ਵਾਲੇ ਆਪਾਂ ਜ਼ਰੂਰ ਪਲੇ ਕਰਦੇ, ਪਰ ਉਸ ਤੋਂ ਪਹਿਲਾਂ ਸਾਰਿਆਂ ਦੱਸ ਗਏ ਕਿ ਗੰਢੋ ਆਡੂ ਸੇਲ 'ਤੇ ਕਾਫੀ ਸੇਲਾਂ ਚੱਲ ਰਹੀਆਂ ਨੇ ਕਾਰਾਂ ਦੇ ਉੱਤੇ, ਜੇ ਤੁਹਾਡਾ ਹੁਣ ਗਰਮੀਆਂ ਦਾ ਮੌਸਮ ਆ ਗਿਆ ਅਤੇ ਮਨ 'ਚ ਹੈਗਾ ਕਿ ਯਾਰ ਹਾਂ ਪਾਰਟਨਰ ਦੇ ਨਾਲ ਜਾਂ ਫੈਮਲੀ ਦੇ ਨਾਲ ਘੁੰਮਣ ਫਿਰਨ ਜਾਣਾ, ਆਪਦੀ ਕਾਰ ਹੋਵੇ ਤਾਂ ਤੁਹਾਨੂੰ ਦੱਸ ਗਏ ਕਿ ਹਰ ਤਰ੍ਹਾਂ ਦੀ ਯੂਜ਼ਡ ਕਾਰ ਮਿਲ ਜੂਗੀ, ਵੈਨ SUV ਮਿਲ ਜੂਗੀ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਆ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰਾਂਡ ਨੂੰ ਯੂਜ਼ਡ ਟਾਇਰ ਵੀ ਮਿਲ ਜਾਂਦੇ ਨੇ ਘੱਟ ਪ੍ਰਾਈਜ਼ ਉੱਤੇ, ਤਾਂ 222 ਮੈਕਫਲਿਪ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਮਹਿੰਦਰ ਸਿੰਘ ਗੰਢੂ ਜੀ ਨਾਲ ਸੰਪਰਕ ਕਰ ਸਕਦੇ ਹੋ 204-227-8080 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਦੇ ਨਾਲ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਰੇਡੀਓ ਤੋਂ ਮਤਲਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹੋਰ ਭਾਈ ਗਵੀ ਬਾਦਸ਼ਾਹ ਕੀ ਹਾਲ ਨੇ?
5: ਚੜ੍ਹਦੀ ਕਲਾ ਜੀ, ਬੈਕ ਟੂ ਬੈਕ ਕੱਲ ਆ ਜਾਂਦੀਆਂ ਤੁਹਾਡੀਆਂ।
7: ਜਤਿੰਦਰ ਬੋਲ ਰਹੇ?
5: ਹਾਂਜੀ ਹਾਂਜੀ ਹਾਂਜੀ,
7: ਅੱਜ ਮੈਂ ਕੋਈ ਲੱਗੇ ਆਇਆ।
5: ਹਾਂਜੀ
7: ਦੇਖਦੇ ਆ ਕੀ ਬਣਦਾ।
5: ਹਾਂਜੀ ਹਾਂਜੀ,
7: ਇੱਕ ਵਾਰ ਦੀ ਗੱਲ ਹੈ ਕਿ ਇੱਕ ਅਮਰੀਕਨ ਔਰਤ,
5: ਹਾਂਜੀ
7: ਤੇ ਇੱਕ ਆਪਣੀ ਇੰਡੀਅਨ, ਇਹ ਤਿੰਨੋਂ ਬੰਬਈ ਬੀਚ ਤੇ ਘੁੰਮ ਰਹੀਆਂ ਸੀ।
5: ਅੱਛਾ ਜੀ।
7: ਇੱਕ ਜਿੰਨ ਆਇਆ ਕਹਿੰਦਾ ਮੈਂ ਤੁਹਾਨੂੰ ਤਿੰਨਾਂ ਨੂੰ ਖਾ ਜਾਣਾ।
5: ਅੱਛਾ ਜੀ।
7: ਇੱਕ ਬੰਦੇ ਛੱਡ ਸਕਦਾ?
5: ਹਾਂਜੀ।
7: ਤੁਸੀਂ ਪਾਣੀ ਵਿੱਚ ਕੋਈ ਵੀ ਚੀਜ਼ ਸੁੱਟੋ, ਜੇ ਮੈਂ ਲੱਭ ਲਈ ਤਾਂ ਮੈਂ ਤੁਹਾਨੂੰ ਖਾ ਜੂੰਗਾ, ਤੇ ਜੇ ਮੈਂ ਨਾ ਲੱਭ ਸਕਿਆ ਫਿਰ ਮੈਂ ਸਾਰੀ ਜ਼ਿੰਦਗੀ ਵਾਸਤੇ ਤੁਹਾਡਾ ਗੁਲਾਮ ਬਣ ਜਾ।
5: ਅੱਛਾ ਜੀ।
7: ਤਿੰਨੋਂ ਕਹਿੰਦੀਆਂ ਸਾਨੂੰ ਸ਼ਰਤ ਮਨਜ਼ੂਰ ਹੈ।
5: ਅੱਛਾ ਜੀ।
7: ਪਹਿਲਾਂ ਅਮਰੀਕਨ ਔਰਤ ਦੀ ਆਪਣਾ ਮੈਮਰੀ ਕਾਰਡ ਸੁੱਟਿਆ।
5: ਹਾਂਜੀ।
7: ਜਿਹਨਾਂ ਨੇ 50 ਮਿੰਟਾਂ 'ਚ ਲੱਭ ਲਿਆ।
5: ਹਾਂਜੀ।
7: ਖਾ ਗਿਆ ਉਹ ਤੇ ਫਿਰ।
5: ਅੱਛਾ ਜੀ।
7: ਫਿਰ ਜਪਾਨੀ ਔਰਤ ਦੀ ਆਈ ਵਾਰੀ।
5: ਹਾਂਜੀ।
7: ਉਹਨੇ ਸੂਈ ਸੱਟੀ।
5: ਹਾਂਜੀ।
7: ਉਹੀ ਉਹਨੂੰ 10 ਮਿੰਟਾਂ 'ਚ ਲੱਭ ਲਈ।
5: ਹਾਂਜੀ।
7: ਤੇ ਜਿਹਨ ਉਹਨੂੰ ਵੀ ਖਾ ਗਿਆ।
5: ਹਾਂਜੀ।
7: ਹੁਣ ਆਈ ਇੰਡੀਅਨ ਔਰਤ ਦੀ ਵਾਰੀ, ਉਹ ਬੜੀ ਤੇਜ਼ ਸੀ।
5: ਹਾਂਜੀ।
7: ਉਹਨੇ ਕੀ ਕੀਤਾ, ਡਸਟਬਿਨ ਦੀ ਗੋਲੀ ਕੱਢੀ ਤੇ ਪਾਣੀ ਸੁੱਟੀ। ਉਹ ਤਾਂ ਪਾਣੀ ਸੁੱਟ ਦਿਆ, ਖੁਰ ਗਈ
5: ਖੁਰ ਗਈ ਉਹ ਤਾਂ।
7: ਉਹ 5 ਘੰਟੇ 10 ਘੰਟੇ ਲੱਭ ਲੱਭ ਲੱਭ ਕੇ ਥੱਕ ਗਿਆ, ਹਾਰ ਕੇ ਵਾਪਸ ਆ ਗਿਆ। ਇੰਡੀਅਨ ਔਰਤ ਨੂੰ ਤਾਂ ਆਪਣੇ ਹੱਥੇ ਝਾੜੇ, ਕਿਉਂਕਿ ਉਹਨੂੰ ਤਾਂ ਪਤਾ ਸੀ ਗੋਲੀ ਖੁਰ ਗਈ, ਹੁਣ ਕਿੱਥੋਂ ਲੱਭਣੀ।
5: ਸਹੀ ਹੈ ਜੀ।
7: ਉਹ ਜਿਨ ਨੂੰ ਕਹਿੰਦੀ ਆ ਜਾ ਹੁਣ ਚੱਲੀਏ, ਘਰ ਬਹੁਤ ਕੰਪ ਹੋਇਆ ਕਰਨ ਵਾਲੇ।
5: ਹਾਂਜੀ। ਪੋਚੇ ਲਵਾਉ
7: ਲਾਲ ਲਾ ਗਈ ਫੜ ਕੇ।
5: ਹਾਂਜੀ ਸਹੀ ਹੈ।
7: ਹੁਣ ਜਦੋਂ ਵੀ ਛੁੱਟੀ ਹੋਣੀ,
5: ਹਾਂਜੀ,
7: ਉਸ ਦਿਨ ਧਰਤੇ ਚ ਉਹ ਜਿਨ ਫੇਰ ਜਾਵੇ ਉੱਥੇ ਲੱਭਣ, ਕਿਤੇ ਲੱਭ ਜੇ ਤੇ ਮੇਰੀ ਜਾਨ ਛੁੱਟ ਜੇ।
5: ਹੁਣ ਕਿੱਥੇ
7: ਹਲਦੀ ਹੱਥ ਵਾਪਸ ਆ ਜਾਏ,
5: ਹੁਣ ਕਿੱਥੇ ਲੱਭਣੀ,
7: ਕੀ ਪਤਾ ਸੀ ਕੀ।
5: ਸਹੀ ਹੈ ਜੀ।
7: ਇੰਡੀਅਨ ਔਰਤਾਂ ਨਾਲ ਪੰਗਾ ਕੋਈ ਸਪਾਰ ਨੀ ਲੈਂਦਾ, ਤੇ ਮੈਂ ਕਿਵੇਂ ਲੈ ਲਿਆ।
5: ਸਹੀ ਗੱਲ ਜੀ, ਇੰਡੀਆ ਇੰਡੀਆ ਨਾਲ ਪੰਗਾ ਨੀ ਲੈਣਾ ਹੈਗਾ, ਪੰਜਾਬੀਆਂ ਨਾਲ ਤਾਂ ਬਿਲਕੁਲ ਨੀ ਲੈਣਾ। ਓਕੇ ਜੀ, ਧੰਨਵਾਦ ਜੀ, ਬਹੁਤ ਬਹੁਤ ਸਾਰਾ ਪਿਆਰ। ਓਕੇ ਜੀ, ਧੰਨਵਾਦ। ਅਤੇ ਆ ਜਾਓ ਫਿਰ ਟਰੱਕਾਂ ਵਾਲਾ ਜਿਹੜਾ ਫਰਮਾਇਸ਼ ਤੁਹਾਡੀ ਆ ਯਾਰ ਨੇ ਦਾ, ਅਤੇ ਬੈਕ ਟੂ ਬੈਕ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹਿਣਾ, ਅਤੇ ਆ ਜਾਓ ਫਿਰ।

0: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
1: 1 in 8 Canadian men will be diagnosed with prostate cancer. It could be your brother, your uncle, your best friend, or your dad. Prostate cancer is treatable if caught early, so encourage the men in your life to get checked. Join me, Ciara Ferguson, in the fight against prostate cancer by registering for the 17th Manitoba Motorcycle Ride for Dad, Saturday, May 31st. Visit rideforDad.ca/Manitoba. Powered by BMW Motorrad, regional presenting sponsor, Winnipeg Police Credit Union.
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural nights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
4: Crystal clear on your FM and HD radio, 92.7 FM, CKJS.
5: ਤੇ ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਸਾਰਿਆਂ ਦਾ ਸਵਾਗਤ ਹੈ ਅਤੇ ਸਾਰਿਆਂ ਨੂੰ ਦੱਸ ਕੇ ਕਿ ਮੈਨੂਫੈਕਚਰਿੰਗ ਕਾਰਪੇਟ ਫਲੋਰਿਆਂ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਦੇ, ਅਤੇ ਜੇ ਤੁਸੀਂ ਐਸਟੀਮੇਟ ਵੀ ਲਗਾਉਣਾ ਹੋਵੇ ਤਾਂ ਵੀ ਸੈਮਪਨ ਦੇ ਰਜੀਨਾ ਸੰਪਰਕ ਕਰ ਲਓ। ਵਧੀਆ ਫ੍ਰੀ ਦੇ ਵਿੱਚ ਤੁਹਾਨੂੰ ਐਸਟੀਮੇਟ ਵੀ ਲਾ ਦੇਣਗੇ ਅਤੇ ਵਧੀਆ ਵਧੀਆ ਔਫਰ ਦੇ ਦੇਣਗੇ। ਉਹਦੇ ਲਈ ਤੁਹਾਨੂੰ ਕਾਲ ਕਰਨੀ ਪਊਗੀ 204-229-2028 ਉੱਤੇ 1069 ਨੋਟੀ ਡੈਮ ਵਿਜ਼ਿਟ ਵੀ ਕਰ ਸਕਦੇ ਹੋ। MDF ਟਾਇਰ ਵਾਲਾ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਟਰੱਕ ਅਤੇ ਟੇਲਰ ਦੇ ਜਿਹੜੇ ਯੂਜ਼ਡ ਅਤੇ ਨਵੇਂ ਟਾਇਰਾਂ ਦੇ ਉੱਤੇ, ਤਾਂ ਤੁਹਾਨੂੰ ਦੱਸ ਗਿਆ ਕਿ 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਵੀ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਕਰਕੇ ਦਿੰਦੇ। 251 ਓਕ ਪੁਆਇੰਟ ਹਾਈਵੇ 'ਤੇ ਤੁਸੀਂ ਕਾਸ਼ ਤੇ ਰਣਦੀਪ ਵੀਰੇ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਅਤੇ ਮੈਡੀਕੇਅਰ ਕਲੀਨਿਕ ਅਤੇ ਵਾਕ ਇਨ ਕਲੀਨਿਕ ਅਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਹੈਗੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 1987 ਜੈਫਰਸਨ ਵੈਨਿਊ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 204-416-1130 ਦੇ ਉੱਤੇ ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਸੰਡੇ 9 ਤੋਂ 1। ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਆ।

0: ਯਾਰ ਮੈਂ ਦੋ ਵਾਰ ਕਾਲ ਮੇਰੀ ਲੱਗੀ ਹੈਗੀ ਆ, ਤੁਸੀਂ ਮੈਨੂੰ ਹੋਲਡ ਤੇ ਵੀ ਕੀਤਾ, ਉਹਦੇ ਬਾਅਦ ਸੁਣਦਾ ਕੁਛ ਨਹੀਂ ਸੀ, ਬਾਅਦ ਚ ਕਾਲ ਕੱਟੀ ਗਈ।
1: ਤੁਹਾਡੀ ਕਾਲ ਮਿਊਟ ਤਾਂ ਨਹੀਂ ਹੋਇੰਦਾ, ਤੁਹਾਡੇ ਤੋਂ ਹੱਥ ਤਾਂ ਨਹੀਂ ਵੱਜ ਜਾਂਦਾ ਮਿਊਟ ਤੇ?
0: ਨਾ ਨਾ ਮਿਊਟ ਕਾਹਦੇ ਨੇ, ਕਾਹਦੇ ਕਰਨਾ, ਮੈਂ ਸਾਰਾ ਦੇਖੀ ਜਾਂਦਾ ਉਹਦੀ ਤੇ ਮਿਊਟ ਵਾਲੇ ਤਾਂ ਲੱਗਦੇ ਨਹੀਂ ਹੱਥ।
1: ਪਤਾ ਨਹੀਂ ਇੱਥੇ
0: ਤੁਹਾਡੀ ਆਵਾਜ਼ ਨਹੀਂ ਆਉਂਦੀ ਸੀ ਇਧਰੋਂ, ਜਿਵੇਂ ਆਪਾਂ ਹੋਲਡ
1: ਤੇ ਇੱਥੋਂ ਸਾਨੂੰ ਤੁਹਾਡੀ ਨਹੀਂ ਆਵਾਜ਼ ਆ ਰਹੀ ਸੀਗੀ।
0: ਹੋ ਸਕਦਾ ਕੋਈ,
1: ਹਾਂਜੀ ਤੋਂ ਕੋਈ ਫਾਲਟ ਹੋਊਗਾ,
0: ਮਿਊਟ ਨਹੀਂ, ਮਿਊਟ ਵਾਲਾ ਤਾਂ ਨਹੀਂ ਹੋਈ।
1: ਓਕੇ ਹਾਂਜੀ ਹੁਕਮ ਕਰੋ।
0: ਓਹਦੇ
1: ਮੋਢੇ ਤੇ ਪਰਨਾ ਹੁੰਦਾ ਮੇਰੇ ਹਿਸਾਬ ਨਾਲ। ਬਿਲਕੁਲ ਸਹੀ ਹਾਂ ਮੈਂ,
0: ਬਿਲਕੁਲ।
1: ਅੱਜ ਅੱਜ ਫਿਰ ਮੈਨੂੰ ਸ਼ਾਮ ਨੂੰ ਪ੍ਰਾਈਜ਼ ਨਾਮ ਮਿਲਣਾ ਚਾਹੀਦਾ।
0: ਬਿਲਕੁਲ ਬਿਲਕੁਲ ਸਹੀ ਹੁੰਦਾ ਉਹਦਾ ਨਾ ਮੋਢੇ ਦੇ ਉੱਤੇ ਨਾ, ਜਿੰਨੇ ਵੀ ਟਰੱਕ ਡਰਾਈਵਰ ਆ ਕਿਤੇ ਚਾਦਰਾ ਚੂਦਰਾ ਵੀ ਲਾਉਂਦੇ ਕਈ ਤਾਂ,
1: ਹਾਂਜੀ ਹਾਂਜੀ,
0: ਤੇ ਚੀਰਾ ਵੀ ਬੰਨਦੇ ਹੁੰਦੇ ਸੀਗੇ। ਹੁਣ ਤੈਨੂੰ ਕੀ ਚੀਰੇ ਬਾਰੇ ਤਾਂ ਸ਼ਾਇਦ ਤੈਨੂੰ ਪਤਾ ਨੀ ਹੋਣਾ।
1: ਹਾਂਜੀ ਹਾਂਜੀ, ਪਰਨਾ ਨਿੱਕਾ ਜਿਹਾ ਜਿਹੜਾ ਡੱਬਿਆਂ ਵਾਲਾ ਪਰਨਾ ਕਹਿ ਦਿੰਦੇ ਹੁੰਦੇ ਸੀ ਆਪਾਂ।
0: ਨਹੀਂ ਨਹੀਂ ਨਹੀਂ, ਉਹ ਇੱਕ ਪੱਗ ਹੁੰਦੀ ਸੀ ਉਹਦੇ ਚ ਲਹਿਰੀਆ ਜਿਹਾ ਪਾਇਆ ਹੁੰਦਾ ਸੀ।
1: ਅੱਛਾ ਅੱਛਾ ਜੀ,
0: ਉਹ ਕਲਕੱਤੇ ਤੋਂ, ਕਲਕੱਤੇ ਦਾ ਮਸ਼ਹੂਰ ਸੀਗਾ ਚੀਰਾ।
1: ਅੱਛਾ ਜੀ,
0: ਤੇ ਬਾਕੀ ਉਹਨਾਂ ਡਰਾਈਵਰ ਕੋਲੇ ਜਿਹੜਾ ਪਰਨਾ ਹੁੰਦਾ ਸੀ, ਉਹ ਟਰੱਕ ਵਾਲੇ ਨੂੰ ਜਦੋਂ ਪਰਨਾ ਸੱਟ ਕੇ ਥੱਲੇ ਨੂੰ ਤੇ ਉਹ ਗੱਡੀ ਰੁਕਾ ਲੈਂਦਾ ਸੀ।
1: ਹਾਂਜੀ,
0: ਪਹਿਲੇ ਨੂੰ ਪਤਾ ਹੁੰਦਾ ਸੀ ਵੀ ਇਹ
1: ਡਰਾਈਵਰ ਆ, ਨਿਸ਼ਾਨੀ ਹੁੰਦੀ ਸੀ ਡਰਾਈਵਰਾਂ ਦੀ।
0: ਬਿਲਕੁਲ ਬਿਲਕੁਲ, ਤੇ ਉਹਨਾਂ ਦੇ ਕੋਲ ਇੱਕ, ਤੁਹਾਨੂੰ ਸ਼ਾਇਦ ਤੂੰ ਤਾਂ ਦੇਖਿਆ ਨੀ ਹੋਊਗਾ, ਟਰੱਕਾਂ ਦੇ ਸਾਈਡ ਦੇ ਉੱਤੇ ਜਿਹੜੇ ਕੁੰਡੇ ਲੱਗੇ ਹੁੰਦੇ, ਉਹਨਾਂ ਦੇ ਵਿੱਚ ਰੱਸੀ ਪਾ ਕੇ ਤੇ ਟਿਊਬ ਅੱਧੀ ਪਾੜ ਕੇ ਰੱਖੀ ਹੁੰਦੀ ਸੀ, ਉਹਦੇ ਚ ਪਾਣੀ ਰੱਖਦੇ ਹੁੰਦੇ ਸੀ ਉਹ।
1: ਹਾਂਜੀ ਹਾਂਜੀ, ਕਹਿੰਦੇ ਸ਼ਾਇਦ ਉਹ ਠੰਡਾ ਰਵੇ ਹਨਾ ਰਸਤੇ ਦੇ ਵਿੱਚ, ਸ਼ਾਇਦ ਇਦਾਂ ਹੁੰਦਾ ਸੀ।
0: ਪਾਣੀ ਰਸਤੇ ਚ ਕਿਤੇ ਲੋੜ ਪੈਂਦੀ ਹੈਗੀ, ਉਹ ਟਿਊਬ ਚ ਪਾਣੀ ਹੁੰਦਾ ਸੀ ਉਹਨਾਂ ਕੋਲੇ।
1: ਹਾਂਜੀ ਹਾਂਜੀ ਹਾਂਜੀ,
0: ਉਹ ਵੀ ਇਹਨਾਂ ਦੇ ਕਿਸਮ ਦਾ ਵਧੀਆ ਸੀਗਾ। ਤੇ ਚੱਲ ਫਿਰ ਬੱਬੂ ਮਾਨ ਦਾ ਫਿਰ ਗੀਤ ਲਾਵੇ, ਜੱਟ ਨੇ ਟਰਾਲਾ ਪਾਉਣਾ ਏ ਤੇ ਡਾਲੇ ਤੇ ਗੋਤ ਲਿਖਾਉਣਾ ਏ।
1: ਬਿਲਕੁਲ ਜੀ,
0: ਲਾਇਓ।
1: ਓਕੇ ਜਰੂਰ ਜੀ, ਧੰਨਵਾਦ ਜੀ।
0: ਓਕੇ
1: ਓਕੇ ਜੀ, ਧੰਨਵਾਦ। ਤੇ ਬਿਲਕੁਲ ਆਪਾਂ ਟਰਾਲਾ ਸੌਂਗ ਜ਼ਰੂਰ ਲਾਵਾਂਗੇ। ਤੇ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਜਿਨ੍ਹਾਂ ਨੇ ਵੇਖਿਆ ਹੋਣਾ ਕਿ ਇੰਡੀਆ ਦੇ ਵਿੱਚ ਇੱਕ ਨਾ ਮੋਢੇ 'ਤੇ ਡੱਬਿਆਂ ਵਾਲਾ ਪਰਨਾ ਹੁੰਦਾ ਸੀਗਾ ਡਰਾਈਵਰਾਂ 'ਤੇ, ਕਿਤੇ ਨਾ ਕਿਤੇ ਨਿਸ਼ਾਨੀ ਹੁੰਦੀ ਸੀਗੀ। ਅਤੇ ਜਦੋਂ ਇੱਕ ਦੂਜੇ ਨੂੰ ਉਹਨਾਂ ਨੇ ਲਿਫਟ ਦੇਣੀ ਹੁੰਦੀ ਸੀ ਰਾਹ 'ਚ ਕਿਤੋਂ ਚੜ੍ਹਨਾ ਹੁੰਦਾ ਸੀ ਉਹਨਾਂ ਨੇ, ਤਾਂ ਉਹਨਾਂ ਦੇ ਡੱਬਿਆਂ ਵਾਲਾ ਪਰਨੇ ਨੂੰ ਉੱਪਰ ਥੱਲੇ ਹਿਲਾਉਣ ਲਾ ਪੈਂਦੇ ਹੁੰਦੇ ਸੀ, ਉਹਦੀ ਉਹ ਨਿਸ਼ਾਨੀ ਹੁੰਦੀ ਸੀ ਕਿ ਸਾਹਮਣੇ ਜਿਹੜਾ ਬੰਦਾ ਜਿਹੜਾ ਉਹ ਡਰਾਈਵਰ ਆ ਅਤੇ ਉਹਨੂੰ ਲਿਫਟ ਚਾਹੀਦੀ ਆ ਮੰਡੀ ਤੱਕ ਜਾਣ ਵਾਸਤੇ ਜਾਂ ਕਿਤੇ ਵੀ, ਤਾਂ ਇੱਕ ਦੂਜੇ ਦੀ ਇੱਦਾਂ ਉਹ ਹੈਲਪ ਕਰਦੇ ਹੁੰਦੇ ਸੀਗੇ। ਤਾਂ ਜਿਹਨੇ ਜਿਹਨੂੰ ਪਤਾ ਸਾਨੂੰ ਜ਼ਰੂਰ ਦੱਸਿਓ, ਅਤੇ ਨਾਲ ਦੀ ਨਾਲ ਆਪਾਂ ਜਿਹੜੀਆਂ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਜਾਣਾ, ਅਤੇ ਗੀਤ ਆਪਣੇ ਕੋਲ ਕਾਫੀ ਜੁੜ ਚੁੱਕੇ, ਅਤੇ ਬੈਕ ਟੂ ਬੈਕ ਆਪਾਂ ਤੁਹਾਡੀਆਂ ਹੁਣ ਡਿਮਾਂਡਾਂ ਪੂਰੀਆਂ ਕਰਗੇ, ਅਤੇ ਸਾਰਿਆਂ ਦਾ ਥੋੜ੍ਹਾ ਜਿਹਾ ਚਾਨਾ ਪਾ ਦਈਏ ਕਿ ਰੀਮੈਕਸ ਪਰਫੋਰਮੈਂਸ ਰਿਐਲਿਟੀ ਦੇ ਵਿੱਚ ਤੁਹਾਡਾ ਜਿਹੜਾ ਸਵਾਗਤ ਕੀਤਾ ਜਾਊਗਾ ਫੈਮਿਲੀ ਦੇ ਵਿੱਚ। ਜੇ ਤੁਸੀਂ ਫੁੱਲ ਟਾਈਮ ਹੈਗੇ ਹੋ, ਜਿਹੜੇ ਸਪੈਸ਼ਲ ਨੇ ਰੈਜੀਡੈਂਟ ਅਤੇ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਸਪੈਸ਼ਲ ਨੇ, ਅਤੇ ਤੁਸੀਂ ਜੇ ਫੁੱਲ ਟਾਈਮ ਕੰਮ ਕਰ ਸਕਦੇ ਹੋ, ਤਾਂ ਤੁਹਾਨੂੰ ਮੋਸਟ ਵੈਲਕਮ ਕੀਤਾ ਜਾਂਦਾ ਇਸ ਫੈਮਿਲੀ ਦੇ ਵਿੱਚ। ਜੇ ਤੁਸੀਂ ਰੀਅਲ ਸਟੇਟ ਦੀ ਫੈਮਿਲੀ ਦੇ ਵਿੱਚ ਤੁਹਾਡੇ ਕੋਲ ਲਾਇਸੈਂਸ ਆ ਚੁੱਕਿਆ ਜਾਂ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ, ਤਾਂ ਫੁੱਲ ਟਾਈਮ ਤੁਹਾਨੂੰ ਕੰਮ ਵੀ ਮਿਲੂਗਾ ਅਤੇ ਸਪੇਸ ਵੀ ਮਿਲੂਗੀ ਆਫਿਸ ਦੇ ਵਿੱਚ ਕਲਾਇੰਟ ਦੇ ਨਾਲ ਮੀਟਿੰਗ ਕਰਨ ਦੇ ਲਈ। ਵਧੀਆ ਫੀਸ ਪੈਕੇਜ ਹੋਣਗੇ ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ, ਕਿਉਂਕਿ ਟੋਪ ਪਰਫੋਰਮੈਂਸ ਏਜੈਂਟ ਨੇ ਜਿਹੜੇ, ਉਹਨਾਂ ਦੀ ਟੀਮ ਦੇ ਵਿੱਚ ਤੁਹਾਨੂੰ ਕੰਮ ਕਰਨ ਨੂੰ ਮਿਲੂਗਾ। ਹੋਰ ਕੀ ਚਾਹੀਦਾ, ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨੂੰ ਸੰਪਰਕ ਕਰ ਲਓ 204-892-2385 ਦੇ ਉੱਤੇ, 942 ਸੈਂਡ ਮੈਰੀ ਰੋਡ 'ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਰਾਜਨ ਖਿੰਦਾ ਜੀ ਨੂੰ ਮਿਲ ਵੀ ਸਕਦੇ ਹੋ। ਅਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ, ਅਤੇ ਬੈਕ ਟੂ ਬੈਕ ਆਪਾਂ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ। ਅਤੇ ਆਜੋ ਟਰੱਕਰ ਜਿਹੜਾ ਅਰਜਨ ਢਿੱਲੋਂ ਦਾ ਗਾਣਾ ਸੁਣ ਕੇ ਫਿਰ ਵਾਪਸ।

0: मॉम, पार्टनर या ग्रैंडपा, किसी किस दिल्ली वॉक कर रही हूँ, आज ही रजिस्टर करो आईजी वेल्थ मैनेजमेंट वॉक फॉर अल्जाइमर्स ले सैटरडे May 30th नू असिनी बोइन पार्क विच। डिमेंशिया का सामना करने सफर च कोई भी इकला नहीं तुरेगा। रजिस्टर करो alzheimer.nb.ca/wfa।
1: Back by popular demand, the South Beach Casino and Resort Concert Series. Saturday, May 23rd, turn up the nostalgia with Hip to Be Squared, the ultimate Huey Lewis and the News tribute show. Relive the legendary hits, infectious energy, and good time vibes that define a generation. Presented by Coors Light. Tickets available at eventbrite.ca. Who else is playing our concert series? See the events page at southbeachcasino.ca. Please drink responsibly.
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural nights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
4: Take 92.7 FM CKJS wherever you want with the iHeartRadio app. Download the app for free in your app store today. Search iHeartRadio.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਤੇ ਹੁਣ ਅੱਧੇ ਘੰਟੇ ਦਾ ਪ੍ਰੋਗਰਾਮ ਆਪਣਾ ਬਚਿਆ ਤੇ ਅੱਧੇ ਘੰਟੇ ਦੇ ਵਿੱਚ ਆਪਾਂ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਕੇ ਜਾਣੀਆਂ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਤੇ ਡੱਬੀਆਂ ਤੇ ਪਰਨੇ ਦੀ ਗੱਲ ਕਰਕੇ ਹਟੇ ਸੀ ਆਪਾਂ ਤੇ ਉਹਦੇ ਬਾਰੇ ਜੇ ਤੁਹਾਡੀ ਹੋਰ ਕੋਈ ਗੱਲਬਾਤ ਹੋਵੇ ਤੁਹਾਡੀ ਹੋਰ ਵੀ ਕੋਈ ਤੁਹਾਨੂੰ ਪਤਾ ਹੋਵੇ ਕਿ ਡਰਾਈਵਰਾਂ ਦੀ ਆਹ ਵੀ ਨਿਸ਼ਾਨੀ ਹੁੰਦੀ ਸੀਗੀ ਅੱਖ ਖੜੀ ਹੁੰਦੀ ਸੀਗੀ ਤੇ ਜਾਂ ਮੁੱਛ ਚੜੀ ਹੁੰਦੀ ਸੀ ਹੋਰ ਕੀ ਨਿਸ਼ਾਨੀਆਂ ਤੁਹਾਨੂੰ ਲੱਗਦੀਆਂ ਤੇ ਸਾਡੇ ਨਾਲ ਜ਼ਰੂਰ ਗੱਲਬਾਤ ਕਰੋ 204-780-8181 ਉੱਤੇ ਤੇ ਜਿੰਨੇ ਤੁਸੀਂ ਟਿਕਟੋਕ ਤੇ ਸਾਡੇ ਨਾਲ ਜੁੜ ਚੁੱਕੇ ਸਾਰੇ ਭਰਾਵਾਂ ਨੂੰ ਦੱਸ ਗਏ ਕਿ ਸਾਨੂੰ ਕਾਲ ਵੀ ਜ਼ਰੂਰ ਕਰ ਸਕਦੇ ਹੋ ਜੇ ਤੁਹਾਡਾ ਕਿਸੇ ਦਾ ਮੈਸੇਜ ਨਾ ਪੜਿਆ ਗਿਆ ਤਾਂ ਕਮੈਂਟ ਨਾ ਪੜਿਆ ਗਿਆ ਹੋਇਆ ਤਾਂ 204-780-8181 ਦੇ ਉੱਤੇ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਤੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਜੇ ਰੇਡੀਓ ਧਮਾਲ ਨੂੰ ਟਿਕਟੋਕ ਦੇ ਉੱਤੇ ਅਤੇ ਇਹਦੇ ਨਾਲ ਨਾਲ ਇੰਸਟਾ ਦੇ ਉੱਤੇ ਵੀ ਅਸੀਂ ਜੋ ਵੀ ਅਪਡੇਟ ਹੁੰਦੇ ਵੀ ਨਹੀਂ ਪੈਕਦੇ ਅਪਡੇਟ ਕਰਦੇ ਰਹਿੰਦੇ ਹਾਂ ਤਾਂ ਇੰਸਟਾ ਦੇ ਉੱਤੇ ਵੀ ਜ਼ਰੂਰ ਸਾਨੂੰ ਫੋਲੋ ਕਰ ਲਿਓ ਜੇ ਅਤੇ ਆਪਾਂ ਨਾਲ ਦੀ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਉਹ ਆਪਾਂ ਅਟੈਂਡ ਕਰ ਲਈਏ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਵੀਰੇ
5: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
6: ਬਹੁਤ ਵਧੀਆ ਜੀ ਚੜ੍ਹਦੀ ਗੱਲਾਂ
5: ਚੜ੍ਹਦੀ ਗੱਲਾਂ ਚੜ੍ਹਦੀ ਹੈ ਜੀ
6: ਇੱਕ ਨਾ ਵੀਰੇ ਹੋਰ ਹੁੰਦਾ ਸੀਗਾ ਮਤਲਬ 98-99 ਦੇ ਵਿੱਚ 2000
5: ਹਾਂਜੀ ਹਾਂਜੀ
6: ਟੈਕਸੀ ਦਾ ਕੰਮ ਕਰਦੇ ਹੁੰਦੇ ਸੀ ਤੇ ਜਦੋਂ ਹੁਣ ਆਪਾਂ ਮੋਹਰੋਂ ਟੈਕਸੀ ਆਉਂਦੀ ਦਿਸਣੀ ਕੋਈ
5: ਹਾਂਜੀ
6: ਉਹਨੂੰ ਲਾਈਟਾਂ ਮਾਰਨੀਆਂ
5: ਹਾਂਜੀ
6: ਇੱਧਰੋਂ ਉਧਰ ਉਹਨੇ ਲਾਈਟਾਂ ਮਾਰਨੀਆਂ
5: ਹਾਂਜੀ
6: ਜੇ ਤੋਂ ਬੰਦਾ ਪੂਰੀਆਂ ਫੁੱਲ ਲਾਈਟਾਂ ਛੱਡ ਕੇ ਮਾਰ ਗਿਆ ਦੋ ਵਾਰੀ ਲਾਈਟਾਂ ਮਤਲਬ ਇਹਦਾ ਮਤਲਬ ਮੋਹਰੇ ਕੋਈ ਆਰਡੀਓ ਡੀਡੀਓ ਖੜਾ ਆ ਮੋਹਰੇ
5: ਅੱਛਾ ਜੀ
6: ਰੁਕ ਜਾਓ ਜਾਂ ਅੱਗਾ ਪਿੱਛਾ ਕਰ ਲਓ
5: ਹਾਂਜੀ
6: ਤੇ ਜਾਂ ਫਿਰ ਕਈ ਵਾਰੀ ਉਸ ਬੰਦੇ ਨੇ ਕਰਨਾ ਆਪਾਂ ਜੇ ਲਾਈਟਾਂ ਮਾਰ ਕੇ ਪੁੱਛਣਾ ਦੋ ਵਾਰੀ ਲਾਈਟਾਂ ਇਧਰੋਂ ਮਾਨੇ ਹਾਂ ਕਿੱਦਾਂ ਹੈਗਾ ਕੋਈ
5: ਹਾਂਜੀ
6: ਅੱਗਿਓਂ ਲਾਈਟਾਂ ਮਾਰ ਕੇ ਤਾਂ ਇੱਕ ਉਂਗਲ ਖੜੀ ਕਰਨੀ
5: ਅੱਛਾ ਜੀ
6: ਬਈ ਹੈਗਾ ਆ
5: ਹੈਗਾ ਖੜਾ ਆ
6: ਤੇ ਜੇ ਹੈ ਨੀ ਤੇ ਉਹਨੇ ਹੱਥ ਮਾਰਨੇ ਦੱਬ ਗਏ ਜਾ ਕੋਈ ਨੀ ਹੱਥ ਮਾਰ ਦੇ ਅੱਗੇ ਨੂੰ
5: ਖਿੱਚਦੇ ਫਿਰ
6: ਮਾਰ ਦੇਣਾ ਵੀ ਚੱਲ ਖਿੱਚ ਕੇ ਰੱਖ ਹੈ ਨੀ ਕੋਈ ਵੀ
5: ਅੱਛਾ ਜੀ
6: ਤੇ ਇਹ ਵੀ ਇੱਕ ਕੋਡ ਵਰਡ ਹੁੰਦਾ ਸੀ
5: ਕੀ ਬਾਤ ਹੈ
6: ਤੇ ਉਦੋਂ ਮੋਸਟਲੀ ਗੱਡੀਆਂ ਬਾਲੀ ਤਕਰੀਬਨ ਗੱਡੀਆਂ ਨਾ ਪਰਮਿਟ ਤੋਂ ਬਿਨਾਂ ਚੱਲਦੀਆਂ ਹੁੰਦੀਆਂ ਫਿਰ ਆਪਣੇ ਮੁੜ ਕੇ ਵੀ ਪੁਸ਼ਕ ਗੱਡੀਆਂ ਆਉਣ ਲੱਗ ਪਈ ਜਿਹੜੀਆਂ ਆਲ ਇੰਡੀਆ ਪਰਮਿਟ ਦੇ ਨਾਲ ਹਨਾ ਚੰਡੀਗੜ੍ਹ ਤੋਂ ਪਾਸ ਹੁੰਦੀਆਂ ਸੀ ਗੱਡੀਆਂ ਉਦੋਂ
5: ਹਾਂਜੀ ਹਾਂਜੀ
6: ਤੇ ਬਾਲੇ ਮੁੰਡੇ ਆਪਣੇ ਜਿਹੜੇ ਸੀਗੇ ਉਹ ਵਿਦਆਊਟ ਪਰਮਿਟ ਹੀ ਚਲਾਉਂਦੇ ਹੁੰਦੇ ਸੀਗੇ ਉਹ ਬੱਚੇ ਦੇ ਡੀਡੀਓ ਆਰਟੀਓ ਦਾ ਫੜੇ ਜਾਣਾ ਤੇ ਉਹਦੇ ਲਈ ਉਹ ਉਹਨੇ ਕੋਡ ਵਰਡ ਰੱਖੇ ਹੁੰਦੇ ਸੀਗੇ ਵੀ ਇੱਦਾਂ ਕਰੋ ਤੇ ਪਤਾ ਲੱਗ ਜਾਣਾ ਵੀ ਹਾਂ ਵੀ ਹੈ ਨੀ ਗਾ ਮੁਰੇ ਕਾ ਹੈਗਾ ਆ
5: ਅੱਛਾ ਜੇ ਲਾਈਟਾਂ ਫੁੱਲ ਮਾਰਤੀਆਂ ਸਾਹਮਣੇ ਵਾਲੇ ਨੂੰ ਇਹਦਾ ਮਤਲਬ ਫੇਰ ਹੈਗਾ ਸਾਹਮਣੇ ਕੋਈ
6: ਜੇ ਕਈ ਜਦੋਂ ਆਪਾਂ ਲਾਈਟਾਂ ਮਾਰੀਆਂ ਆਉਂਦੇ ਹੋਏ ਗੱਡੀ ਨੂੰ ਲਾਈਟਾਂ ਮਾਰਨੀਆਂ ਵੀ ਕਿੱਦਾਂ ਦੱਸ ਹਨਾ ਦੋ ਲਾਈਟਾਂ ਮਾਰਨੀਆਂ ਉਹਨੂੰ ਤਾਂ ਉਹਨੇ ਮੋਹਰੇ ਜੇ ਫੁੱਲ ਲਾਈਟਾਂ ਜਗਾ ਕੇ ਇੱਕ ਉਂਗਲ ਉੱਪਰ ਕਰਤੀ
5: ਹਾਂਜੀ
6: ਤੇ ਉਹਦਾ ਮਤਲਬ ਹੁੰਦਾ ਵੀ ਬਈ ਰੁਕ ਜਾ ਵੀ ਸੰਭਲ ਜਾ ਹੈਗਾ ਆ ਮੋਹਰੇ ਕੋਈ ਵੀ ਸੱਜੇ ਖੱਬੇ ਨਿਕਲ ਜਾ ਤੇ ਜੇ ਤਾਂ ਕਈ ਵਾਰੀ ਉਹਨੇ ਬਰਾਬਰ ਮੋਹਰੇ ਦੋ ਵਾਰੀ ਲਾਈਟਾਂ ਮਾਰ ਜਾਂ ਲੰਘ ਜਾਣਾ ਵੀ ਚੱਲ ਚੱਲ ਕੋਈ ਨੀ
5: ਹਾਂਜੀ
6: ਹਨਾ ਤੇ ਜੇ ਜੇਕਰ ਨਹੀਂ ਹੈਗਾ ਫਿਰ ਉਹਨੇ ਕਈ ਲਾਈਟਾਂ ਦੋ ਵਾਰੀ ਮਾਰ ਕੇ ਨਾਲ ਮਾਰਨਾ ਵੀ ਜਾ ਲੰਘ ਜਾ
5: ਸਹੀ ਆ
6: ਕੋਈ ਨੀ ਹੈਗਾ ਤੇ ਇਹ ਬੜੀਆਂ ਨਿੱਕ ਨਿੱਕੀਆਂ ਚੀਜ਼ਾਂ ਹੁੰਦੀਆਂ ਸੀ ਉਦੋਂ
5: ਕੀ ਬਾਤ ਹੈ
6: ਜੀ ਬਾਕੀ ਧੰਨਵਾਦ ਆ ਜੀ ਪ੍ਰੋਗਰਾਮ ਬਹੁਤ ਸੋਹਣਾ ਆਨੰਦ ਆ ਰਿਹਾ ਪੂਰਾ
5: ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਸ ਲਾਸਟ ਵਾਲੇ 20 ਮਿੰਟ ਬਚੇ ਆ ਤੇ ਇਹ 20 ਮਿੰਟਾਂ ਦੇ ਵਿੱਚ ਵੀ ਆਪਾਂ ਪੂਰਾ ਜਿਹੜਾ ਮੈਂ ਲਿਸਟ ਜਾਰੀ ਕਰ ਚੁੱਕੇ ਹਾਂ ਤੁਹਾਡੀ ਜਿਹੜੀ ਆਪਾਂ ਟਰੱਕਾਂ ਵਾਲੇ ਗਾਣਿਆਂ ਦੀ ਜਿਹੜੀ ਆਪਾਂ ਸਪੈਸ਼ਲ ਰੱਖੀ ਹੋਈ ਹੈ ਤੇ ਬੈਕ ਟੂ ਬੈਕ ਤੁਹਾਨੂੰ ਇੰਜੋਏ ਕਰਾਵਾਂਗੇ 20 ਮਿੰਟ ਵੀ ਆਪਾਂ ਤੁਹਾਡੇ ਵਿਅਰਥ ਨਹੀਂ ਜਾਣ ਦੇਣੇ ਪੂਰਾ ਆਪਾਂ ਇਨਵੈਸਟਮੈਂਟ ਜਿਹੜੀ ਕੀਤੀ ਹੋਈ ਹੈ 20 ਮਿੰਟਾਂ ਦੀ ਇਹ ਦੇਖੋ ਜੀ ਹੁਣ ਇਹਦਾ ਫੀਡਬੈਕ ਦੇਖੋ ਜੀ ਇਹਦਾ

ਕਿਆ ਬਾਤ ਹੈ ਜੀ, ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ, ਬਿਲਕੁਲ ਮਾਣ ਆ ਸਾਨੂੰ ਉਹਨਾਂ 'ਤੇ, ਸਾਨੂੰ ਪ੍ਰਾਊਡ ਆ ਇਹ ਚੀਜ਼ ਦਾ ਕਿ ਸਾਡੇ ਜਿਹੜੇ ਯਾਰ ਬੇਲੀ ਨੇ ਸਾਰੇ ਟਰੱਕਾਂ ਵਾਲੇ ਨੇ, ਅਤੇ ਰੋਇਲ ਫਰਨੀਚਰ ਦੇ ਉੱਤੇ ਹਰ ਤਰ੍ਹਾਂ ਦੇ ਫਰਨੀਚਰ ਦੇ ਉੱਤੇ ਬੜੀ ਜਿਹੜਾ ਲੋਐਸਟ ਪ੍ਰਾਈਜ਼ ਦੇ ਉੱਤੇ ਬੜੀਆਂ ਡੀਲਾਂ ਚੱਲ ਰਹੀਆਂ, ਫਾਈਨੈਂਸ ਵੀ ਕਰਕੇ ਦਿੰਦੇ ਨੇ 6 ਤੋਂ 2 ਸਾਲ ਦੀ, ਬੜੇ ਘੱਟ ਇੰਟਰਸਟ ਰੇਟ 'ਤੇ, 0% ਇੰਟਰਸਟ ਰੇਟ 'ਤੇ ਫਾਈਨੈਂਸ ਹੋ ਜੂਗੀ ਤੁਹਾਡੀ। 7 ਦਿਨ ਓਪਨ ਨੇ, 16 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰਨਾ, ਸੁਪਿੰਦਰ ਬੋਪਾਰਾ ਜੀ ਨਾਲ 204-990-9097 ਦੇ ਉੱਤੇ, ਗੁਰਦੀਸ਼ ਬੋਪਾਰਾ ਜੀ ਨਾਲ ਸੰਪਰਕ ਕਰਨਾ 204-599-3611 ਦੇ ਉੱਤੇ, ਅਤੇ ਦਰਸ਼ਨ ਆਟੋ ਵਾਲਿਆਂ ਵੱਲੋਂ ਬਹੁਤ ਸਾਰੀਆਂ ਆਪਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਰਿਪੇਅਰ ਅਤੇ ਸਰਵਿਸ ਦੇ ਉੱਤੇ, ਅਤੇ ਬਹੁਤ ਸਾਰੀਆਂ ਡੀਲਾਂ ਮਿਲ ਜਾਣੀਆਂ ਤੁਹਾਨੂੰ ਉੱਥੇ ਜਾ ਕੇ, ਬੜੇ ਹੀ ਤੁਸੀਂ ਪੈਸੇ ਬਚਾ ਸਕਦੇ ਹੋ, ਕਿਉਂਕਿ ਕਈ ਵਾਰੀ ਆਪਾਂ ਨੂੰ ਗੱਡੀ ਦੇ ਉੱਤੇ ਪੈਸੇ ਬੜੇ ਖਰਚ ਹੋ ਜਾਂਦੇ, ਅਤੇ ਆਪ ਤੁਹਾਨੂੰ ਦੱਸ ਗਏ ਕਿ 352 ਪਾਪੂਲਰ ਅਵੈਨਿਊ ਦੇ ਉੱਤੇ ਚਲੇ ਜਾਓ, ਬੜੀ ਘੱਟ ਪੈਸਿਆਂ ਦੇ ਵਿੱਚ ਤੁਹਾਡੀ ਗੱਡੀ ਰਿਪੇਅਰ ਹੋ ਜੂਗੀ, ਸਰਵਿਸ ਵੀ ਹੋ ਜੂਗੀ। ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਲਓ, 204-416-0030 ਦੇ ਉੱਤੇ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ, ਐਮਰ ਗੇਟ ਵਾਲੀ ਸਾਈਡ, ਵਾਲਮਾਰਟ ਦੀ ਬੈਕ ਸਾਈਡ 'ਤੇ ਇਹਨਾਂ ਕੋਲ ਬੈਕ ਟੂ ਬੈਕ ਸਿੰਗਲ ਫੈਮਿਲੀ ਹੋਮ ਹੈਗੇ ਨੇ, ਕੈਸਲ ਬੇਰੀ ਵਾਲੀ ਸਾਈਡ, ਕਲਗੀਧਰ ਦਰਬਾਰ ਸਾਹਿਬ ਦੇ ਬੈਕ ਸਾਈਡ ਦੇ ਉੱਤੇ, ਅਤੇ ਉੱਥੇ ਵੀ ਬੈਕ ਟੂ ਬੈਕ ਇਹਨਾਂ ਕੋਲ ਜਿਹੜੇ ਫੈਮਿਲੀ ਹੋਮ ਹੈਗੇ ਨੇ, ਅਤੇ ਆਫ ਮਾਰਕੀਟ ਵੀ ਕਾਫੀ ਸਾਰੀਆਂ ਇਹਨਾਂ ਕੋਲ ਡੀਲਰ ਨੇ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਤਾਂ 204-999-1005 ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਮਨਜੋਤ ਸਿੰਘ ਰੈਟਰ ਨਾਲ ਸੰਪਰਕ ਕਰਕੇ ਆਫ ਮਾਰਕੀਟ ਵੀ ਡੀਲਾਂ ਲੈ ਲਓ, ਕਿਉਂਕਿ ਇੱਕ ਵੀਕ ਦੇ ਵਿੱਚ ਘਰੇ ਸੇਲ ਵੀ ਕਰਾ ਦਿੰਦੇ ਆ, ਅਤੇ ਤੁਸੀਂ ਜੇ ਘਰ ਜਲਦੀ ਵੇਚਣਾ ਚਾਹੁੰਦੇ ਹੋ ਵੀ ਪ੍ਰੋਫਿਟ ਦੇ ਵਿੱਚ, 204-999-1005 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬਹੁਤ ਸੋਹਣਾ ਜਿਹੜੇ ਕਮਲ ਹੀਰ ਦਾ ਆਪਾਂ ਗਾਣਾ ਸੁਣ ਕੇ ਆਏ ਹਾਂ, ਸਾਡੇ ਯਾਰ ਬੇਲੀ ਸਾਰੇ ਟਰੱਕਾਂ ਵਾਲਿਆਂ ਨੇ, ਅਤੇ ਹੋਰ ਵੀ ਜਿਹੜੇ 4-5 ਗਾਣੇ ਹੁਣ ਲਾਸਟ ਵਾਲੇ ਰਹਿੰਦੇ, ਮੈਂ ਟਰਾਈ ਕਰੂੰਗਾ ਬੈਕ ਟੂ ਬੈਕ, ਮੈਂ ਤੁਹਾਨੂੰ ਸਾਰੇ ਸੁਣਾ ਕੇ ਜਾਵਾਂ, ਅਤੇ ਬਣੇ ਰਹੋ ਜੇ ਪ੍ਰੋਗਰਾਮ ਦੇ ਨਾਲ, ਜਿਹੜੇ ਆ 15 ਲਾਸਟ ਵਾਲੇ ਮਿੰਟਾਂ ਨਾਲ ਬੜੇ ਖਾਸ ਰਹਿਣ ਵਾਲੇ, ਜਿਹੜੇ ਮੇਨ ਮੇਨ ਗਾਣੇ ਆਪਾਂ ਹੁਣ ਇਹਨਾਂ ਦੀ ਵਾਰੀ ਆਈ ਹੈ, ਅਤੇ ਆ ਜਾਓ ਫਿਰ ਸੁਣੀਏ।

0: ਵੱਡਾ ਜੱਟ ਸਾਈਡ ਤੇ ਕਰ ਇਹਨੂੰ
1: ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।

ਤੇ ਬਹੁਤ ਸਾਰਾ ਪਿਆਰ ਸਾਰਿਆਂ ਨੂੰ ਅੱਜ ਦਾ ਜਿਹੜਾ ਹੁਣ ਦਿਨ ਆ ਤੇ ਉਹ ਆਪਣਾ ਖਤਮ ਹੋਣ ਵਾਲਾ ਤੇ ਜਿਹੜਾ ਪ੍ਰੋਗਰਾਮ ਆਪਾਂ ਨੂੰ ਸਮਾਪਤੀ ਕਰਨ ਦੇ ਕਗਾਰ ਤੇ ਆ ਚੁੱਕਿਆ, ਲਾਸਟ ਵਾਲੇ 4 ਮਿੰਟ ਬੱਚੇ ਆ ਤੇ ਲਾਸਟ ਡਰਾਈਵਰ ਐਂਥਮ ਜ਼ਰੂਰ ਸੁਣਾਵਾਂਗੇ ਜਿਹੜਾ ਜੀ ਖਾਂ ਤੇ ਜੈਸਮੀਨ ਅਖਤਰ ਦਾ ਆ, ਤੇ ਬਹੁਤ ਸਾਰਾ ਪਿਆਰ ਅੱਜ ਜਿਹੜੇ ਲਾਸਟ ਦੇ ਤੁਸੀਂ 10 ਮਿੰਟਾਂ ਦੇ ਵਿੱਚ ਘੱਟੋ ਘੱਟ 10 ਜਾਂ 12 ਸੌਂਗ ਸੁਣੇ ਆ ਨਾ ਜਿਹੜੇ, ਇਹ ਮੇਰੀ ਫੇਵਰੇਟ ਲਿਸਟ ਸੀਗੀ ਜਿਹੜੀ ਤੁਹਾਡੇ ਲਈ ਰੈਡੀ ਕਰਕੇ ਲੈ ਕੇ ਆਇਆ ਸੀਗਾ, ਪਰ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਸੀ ਉਸ ਮੈਂ ਸਭ ਤੋਂ ਪਹਿਲਾਂ ਪਲੇ ਕੀਤੀਆਂ ਕਿਉਂਕਿ ਤੁਹਾਡੀਆਂ ਫਰਮਾਇਸ਼ਾਂ ਸਿਰ ਮੱਥੇ ਹੁੰਦੀਆਂ, ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਾਇਓਰਟੀ ਦੇਣੀ ਹੁੰਦੀ ਹੈ, ਉਦੋਂ ਬਾਅਦ ਜੇ ਕੋਈ ਟਾਈਮ ਬਾਅਦ ਜੇ ਤਾਂ ਅਸੀਂ ਇੱਕ ਅੱਧਾ ਗਾਣਾ ਪਲੇ ਕਰਦੇ ਤਾਂ ਮੈਨੂੰ ਸੀਗਾ ਅਤੇ ਰੂਬਰੂ ਕਰਾ ਦਾਂ ਤੁਹਾਡੇ ਇੱਕ ਲਾਸਟ 'ਤੇ ਅਸੀਂ ਜਿਹੜੀ ਲਿਸਟ ਤੁਹਾਡੇ ਲਈ ਲੈ ਕੇ ਆਏ ਸੀ, ਅਸੀਂ ਜਿਹੜੇ ਗੀਤ ਅਸੀਂ ਤੁਹਾਡੇ ਲਈ ਲੈ ਕੇ ਆਏ ਸੀ ਉਹ ਕਿਹੜੇ ਕਿਹੜੇ ਸੀ, ਤਾਂ ਲਾਸਟ 'ਤੇ ਸੁਣੇ ਆ ਤਾਂ ਤੁਹਾਨੂੰ ਪਸੰਦ ਆਏ ਹੋਣਗੇ ਉਮੀਦ ਕਰਦੇ ਹਾਂ, ਅਤੇ ਕੱਲ੍ਹ ਨੂੰ ਸਾਨੂੰ ਜ਼ਰੂਰ ਦੱਸਿਓ ਜੇ, ਇਹ ਸੁਝਾਅ ਜ਼ਰੂਰ ਦਿਓ ਜੇ ਜਿਹੜੇ ਅਸੀਂ ਤੁਹਾਡੇ ਲਈ ਗੀਤ ਲੈ ਕੇ ਆਉਂਦੇ ਤੁਹਾਨੂੰ ਕਿੱਦਾਂ ਲੱਗਦੇ ਆ, ਅਤੇ ਕੱਲ੍ਹ ਦਾ ਜਿਹੜਾ ਸ਼ੋਅ ਆ ਉਹ ਵੀ ਡਾਕਟਰ ਸੇਖੋਂ ਦੇ ਨਾਲ ਆਪਣਾ ਹੋਊਗਾ ਅਤੇ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ, ਬੜਾ ਇੰਟਰਸਟਿੰਗ ਜਾਂ ਕੋਈ ਨਾ ਕੋਈ ਅਸੀਂ ਟੋਪਿਕ ਲੈ ਕੇ ਆਵਾਂਗੇ, ਤਾਂ 200-400-780 ਸਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਿਆ ਕਰੋ। ਮੰਡੇ ਟੂ ਫਰਾਈਡੇ ਆਪਾਂ 1-3 ਹੁੰਦੇ ਹਾਂ ਅਤੇ ਜਿਹੜਾ ਸੈਟਰਡੇ ਦਾ ਸ਼ੋਅ ਹੁੰਦਾ ਉਹ 2-5 ਹੁੰਦਾ, ਅਤੇ ਟਿਕਟਾਕ ਉੱਤੇ ਇੰਸਟਾ ਦੇ ਉੱਤੇ ਵੀ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ, ਤਾਂ ਰੇਡੀਓ ਧਮਾਲ ਸਰਚ ਕਰਕੇ ਜ਼ਰੂਰ ਫੋਲੋ ਕਰ ਲਿਓ। ਜਿੰਨੇ ਤੁਸੀਂ ਟਿਕਟਾਕ ਉੱਤੇ ਦੇਖ ਰਹੇ ਸੀਗੇ ਸਾਰੇ ਸਰੋਤਿਆਂ ਨੂੰ ਦੱਸ ਗਏ ਕਿ ਫੋਲੋ ਜ਼ਰੂਰ ਸਾਨੂੰ ਕਰ ਲਿਓ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਅਸੀਂ ਲਾਈਵ ਆ ਚੁੱਕੇ ਹਾਂ, ਅਤੇ ਬਹੁਤ ਸਾਰਾ ਪਿਆਰ ਲਾਸਟ 'ਤੇ ਕੱਲ੍ਹ ਨੂੰ ਫਿਰ ਰੂਬਰੂ ਹੋਵਾਂਗੇ ਡਾਕਟਰ ਸੇਖੋ ਜੀ ਦੇ ਨਾਲ, ਅਤੇ ਇੰਟਰਸਟਿੰਗ ਜਿਹੇ ਟੋਪਿਕ 'ਤੇ ਗੱਲਾਂ ਬਾਤਾਂ ਕਰਦੇ ਰਹਾਂਗੇ, ਤਾਂ ਤੁਸੀਂ ਵੀ ਉਸ ਦੇ ਉੱਤੇ ਜਿਹੜਾ ਵੀ ਟੋਪਿਕ ਚੱਲ ਰਿਹਾ ਹੁੰਦਾ ਉਹਦੇ ਵਿਚਾਰ ਪੇਸ਼ ਕਰਿਆ ਕਰੋ। 200-400-780 ਕਿਆਸੀ ਆਪਣਾ ਨੰਬਰ ਆ, ਅਤੇ ਤਦ ਤੱਕ ਦੇ ਲਈ ਹੁਣ ਕੱਲ੍ਹ ਨੂੰ ਫਿਰ ਆਪਾਂ ਰੂਬਰੂ ਹੁੰਦੇ ਹਾਂ, ਅਤੇ ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।